ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸਾਂ ਬੇਨਤੀਆਂ ਹਨ। ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਕੀਤੀਆਂ ਹਨ ਆਪਣੇ ਸੇਵਕ ਪਰਿਵਾਰਾਂ ਨੂੰ, ਖੁਸ਼ੀ ਦੇ ਸਮੇਂ ਬਖਸ਼ਿਸ਼ ਕੀਤੇ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਹਨ। ਆਪ ਜੀਆਂ ਦੇ ਦਰ ਘਰ ਦੇ

ਹੀ ਹੈ ਸਤਿਗੁਰੂ ਜੀ ਕਿਰਪਾ ਕਰਨੀ। ਸੇਵਕ ਪਰਿਵਾਰ ਦੀ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਦੇ ਹੋਏ ਸਤਿਗੁਰੂ ਜੀਓ ਰਹਿਮਤਾਂ ਕਰਨੀਆਂ, ਸਮੂਹ ਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਬੇਟੀ ਜਸਮੀਤ ਕੌਰ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ। ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਗੁਰਸਿੱਖੀ ਦੀ ਦਾਤ ਝੋਲੀ 'ਚ ਪਾਉਣੀ ਸਤਿਗੁਰੂ, ਰਹਿਮਤਾਂ ਕਰਨੀਆਂ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਸਦਾ ਪਰਿਵਾਰਾਂ ਨੂੰ ਨਿਵਾਜਦੇ ਰਹਿਣਾ ਗੁਰੂ ਗਰੀਬ ਨਿਵਾਜ ਪਿਤਾ ਜੀ। ਇਸੇ ਤਰ੍ਹਾਂ ਆਪ ਜੀ ਦੇ ਪਾਵਨ ਚਰਨਾਂ ਦਾ ਉਲਟ ਆਸਰਾ ਲੈਂਦੇ ਹੋਏ ਆਪ ਜੀ ਦੇ ਸੇਵਕ ਪਰਿਵਾਰ ਸਰਦਾਰ ਕਿਰਪਾਲ ਸਿੰਘ ਢਿੱਲੋਂ, ਮਾਤਾ ਰਜਿੰਦਰ ਕੌਰ ਢਿੱਲੋਂ ਦੇ ਸਪੁੱਤਰ ਸਰਦਾਰ ਗੁਰਯਾਦਵਿੰਦਰ ਸਿੰਘ ਢਿੱਲੋਂ, ਮਾਤਾ ਅਵਤਾਰ ਕੌਰ ਆਪਣੇ ਸਪੁੱਤਰ ਕਾਕਾ ਪਵਨਦੀਪ ਸਿੰਘ ਢਿੱਲੋਂ ਦੇ ਵਿਆਹ ਕਾਰਜਾਂ ਦੀ ਸਫਲਤਾ ਵਾਸਤੇ ਅਤੇ ਕਾਰਜਾਂ ਦੀ ਆਰੰਭਤਾ ਕਰਦੇ ਹੋਏ ਸਤਿਗੁਰੂ ਜੀ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾ ਰਹੇ ਹਨ। ਸਤਿਗੁਰੂ ਜੀ ਰਹਿਮਤਾਂ ਕਰਨੀਆਂ, ਬਖਸ਼ਿਸ਼ਾਂ ਕਰਨੀਆਂ, ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਦੇ ਹੋਏ ਗੁਰੂ ਗਰੀਬ ਨਿਵਾਜ ਪਿਤਾ ਜੀ ਸੇਵਕ ਪਰਿਵਾਰਾਂ ਨੇ ਜੋ ਬੱਚੇ ਕਾਕਾ ਪਵਨਦੀਪ ਸਿੰਘ ਢਿੱਲੋਂ ਦੇ ਵਿਆਹ ਕਾਰਜ ਆਰੰਭੇ ਹਨ ਸਤਿਗੁਰੂ, ਤਿਨ੍ਹਾਂ ਵਿੱਚ ਆਪ ਹੋ ਕਰਕੇ ਸੇਵਕਾਂ ਦੇ ਕਾਰਜ ਰਾਸ ਕਰਨੇ, ਹਰ ਮੈਦਾਨੇ ਫਤਿਹ ਕਰਨੀ, ਇੱਜ਼ਤ ਪਤਮਾਣ ਸਤਿਕਾਰ ਬਖਸ਼ਣਾ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਬਿੰਗਾ ਹੋਆ, ਸੇਵਕਾਂ ਦੇ ਕਾਰਜਾਂ ਵਿੱਚ ਆਪ ਹੋ ਕਰਕੇ ਵਰਤ ਕਰਕੇ ਸਤਿਗੁਰੂ ਜੀ ਸਾਰੇ ਕਾਰਜ ਨਿਰਵਿਘਨਤਾ ਦੇ ਸਹਿਤ ਸੰਪੂਰਨ ਕਰਨੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀਓ ਆਪ ਜੀ ਦੇ ਸੇਵਕ ਪਰਿਵਾਰ ਢਿੱਲੋਂ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਚਰਨਾਂ ਵਿੱਚ ਦੁਇਕਰ ਜੋੜ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਸਤਿਗੁਰੂ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਰਜਿੰਦਰ ਕੌਰ ਢਿੱਲੋਂ ਨੂੰ ਕਿਰਪਾ ਕਰਕੇ ਤੰਦਰੁਸਤੀ, ਦੇਹ ਅਰੋਗਤਾ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਸਰੀਰ 'ਤੇ ਆਏ ਹੋਏ ਕਸ਼ਟ ਨੂੰ ਸਤਿਗੁਰੂ ਜੀ ਦੂਰ ਕਰਦੇ ਹੋਏ ਕਸ਼ਟਾਂ ਦੀ ਨਿਵਿਰਤੀ ਕਰਨੀ। ਗੁਰੂ ਗਰੀਬ ਨਿਵਾਜ ਪਿਤਾ ਜੀ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਸਤਿਗੁਰੂ ਜੀ ਸੇਵਕ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਚੜ੍ਹਦੀ ਕਲਾ ਪ੍ਰਦਾਨ ਕਰਨੀ। ਗੁਰੂ ਗਰੀਬ ਨਿਵਾਜ ਪਿਤਾ ਜੀ ਆਪ ਜੀਆਂ ਦੇ ਪਾਵਨ ਚਰਨਾਂ ਦਾ ਉਲਟ ਆਸਰਾ ਲੈਂਦੇ ਹੋਏ ਆਪ ਜੀ ਦੇ ਸੇਵਕ ਪਰਿਵਾਰ ਬੀਬੀ ਪਰਵਿੰਦਰਜੀਤ ਕੌਰ ਬਲ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਆਜ਼ਾਦ ਵੀਰ ਸਿੰਘ ਬਲ ਦੇ ਵਿਆਹ ਕਾਰਜਾਂ ਦੀ ਸਫਲਤਾ ਵਾਸਤੇ ਅਤੇ ਕਾਰਜਾਂ ਦੀ ਆਰੰਭਤਾ ਕਰਦੇ ਹੋਏ ਸੇਵਕ ਪਰਿਵਾਰ ਵੱਲੋਂ ਵੀ ਸਤਿਗੁਰੂ ਜੀ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਨਾਲ ਨਿਭਾਈ ਜਾ ਰਹੀ ਹੈ। ਕਿਰਪਾ ਕਰਨੀ, ਰਹਿਮਤ ਕਰਨੀ ਸਤਿਗੁਰੂ ਜੀਓ ਬਲ ਪਰਿਵਾਰ ਵੱਲੋਂ ਕੀਤੀ ਸੇਵਾ ਦਰ ਪ੍ਰਵਾਨ ਕਰਦੇ ਹੋਏ ਜੋ ਬੱਚੇ ਕਾਕਾ ਆਜ਼ਾਦ ਵੀਰ ਸਿੰਘ ਬਲ ਦੇ ਸਤਿਗੁਰੂ ਜੀ ਵਿਆਹ ਕਾਰਜ ਆਰੰਭੇ ਹਨ, ਸੇਵਕਾਂ ਦੇ ਇਹਨਾਂ ਕਾਰਜਾਂ ਵਿੱਚ ਸਤਿਗੁਰੂ ਜੀ ਆਪ ਕਰਕੇ ਵਰਤ ਕਰਕੇ ਸਤਿਗੁਰੂ ਜੀ ਸਾਰੇ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਕਰਨੇ, ਰਹਿਮਤਾਂ ਕਰਨੀਆਂ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਹੋਏ ਇੱਜ਼ਤ ਪਤਮਾਣ ਸਤਿਕਾਰ ਬਖਸ਼ਿਸ਼ ਕਰਨੇ ਜੀ। ਸੇਵਕ ਪਰਿਵਾਰ ਨੂੰ ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ ਗੁਰੂ ਗਰੀਬ ਨਿਵਾਜ ਪਿਤਾ ਜੀਓ, ਰਹਿਮਤ ਕਰਨੀ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਤਿੰਨੋਂ ਪਰਿਵਾਰਾਂ ਨੇ ਰਲ ਮਿਲ ਕੇ ਸਤਿਗੁਰੂ ਜੀ ਸ਼ਾਮ ਦੀਆਂ ਸੇਵਾਵਾਂ ਕੀਤੀਆਂ ਹਨ, ਤਿੰਨੋਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ। ਸੇਵਕਾਂ ਦੇ ਸਤਿਗੁਰੂ ਜੀਓ ਕੀਤੀ ਸੇਵਾ ਦਰ ਪ੍ਰਵਾਨ ਕਰਦੇ ਹੋਏ ਗੁਰੂ ਗਰੀਬ ਨਿਵਾਜ ਪਿਤਾ ਜੀ ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਗੁਰੂ ਗਰੀਬ ਨਿਵਾਜ ਪਿਤਾ ਜੀ। ਸੰਧਿਆ ਦਾ ਸਮਾਂ ਜਾਣਦੇ ਹੋਏ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀਆਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸੇਵਕ ਪਰਿਵਾਰਾਂ ਅਤੇ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਜੀ। ਸਭ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਨੂੰ ਦਰ

ਉਹ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਅਤੇ ਸੇਵਕ ਪਰਿਵਾਰਾਂ ਨੂੰ ਆਪਣੀਆਂ ਸ਼ੁਭ ਅਸੀਸਾਂ ਬਖਸ਼ੋ ਜੀ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾਏ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ

ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ

ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰ ਹੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤ ਹੋ ਸੁਖ ਹੋ ਆ ਸਭ ਥਾਈ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ, ਜੋ ਸੇਵਕ ਪਰਿਵਾਰਾਂ ਵੱਲੋਂ ਗੁਰੂ ਚਰਨਾਂ ਦਾ ਆਸਰਾ ਲਿਆ ਗਿਆ ਹੈ, ਜੋ ਪਰਮਾਰ ਪਰਿਵਾਰ ਵੱਲੋਂ ਬੇਟੀ ਜਸਮੀਤ ਕੌਰ ਪਰਮਾਰ ਦੇ 16ਵੇਂ ਜਨਮਦਿਨ ਦੀ ਖੁਸ਼ੀ ਵਿੱਚ ਸੇਵਾਵਾਂ ਹੋ ਰਹੀਆਂ ਹਨ, ਇਸੇ ਤਰ੍ਹਾਂ ਢਿੱਲੋਂ ਪਰਿਵਾਰ ਵੱਲੋਂ ਸਾਧ ਸੰਗਤ ਜੀ ਬੱਚੇ ਕਾਕਾ ਪਵਨਦੀਪ ਸਿੰਘ ਢਿੱਲੋਂ ਦੇ ਵਿਆਹ ਕਾਰਜ ਆਰੰਭੇ ਹਨ। ਸਤਿਗੁਰਾਂ ਦੇ ਪਾਵਨ ਚਰਨਾਂ 'ਚ ਕਾਰਜਾਂ ਦੀ ਸਫਲਤਾ ਵਾਸਤੇ ਅਤੇ ਆਰੰਭਤਾ ਲਈ ਅਰਦਾਸਾਂ ਬੇਨਤੀਆਂ ਕਰਦੇ ਸੇਵਾਵਾਂ ਹੋ ਰਹੀਆਂ ਹਨ, ਅਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਬਲ ਪਰਿਵਾਰ ਵੱਲੋਂ ਜੋ ਬੇਟੇ ਕਾਕਾ ਆਜ਼ਾਦ ਵੀਰ ਸਿੰਘ ਬਲ ਦੇ ਵਿਆਹ ਕਾਰਜ ਆਰੰਭੇ ਹਨ। ਕਾਰਜਾਂ ਦੀ ਸਫਲਤਾ ਵਾਸਤੇ ਤਿੰਨੋਂ ਹੀ ਸੇਵਕ ਪਰਿਵਾਰਾਂ ਵੱਲੋਂ ਪਿਆਰ ਅਤੇ ਸ਼ਰਧਾ ਦੇ ਨਾਲ ਗੁਰੂ ਚਰਨਾਂ ਵਿੱਚ ਜੁੜ ਕਰਕੇ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸਤਿਗੁਰੂ ਜੀ ਰਹਿਮਤ ਕਰਨ, ਸੇਵਕ ਪਰਿਵਾਰਾਂ ਦੇ ਸਾਰੇ ਕਾਰਜਾਂ ਵਿੱਚ ਸਤਿਗੁਰੂ ਜੀ ਆਪ ਵਰਤ ਕਰਕੇ ਕਾਰਜ ਸਫਲ ਕਰਨ ਜੀ। ਆਪ ਸਾਰੀਆਂ ਸੰਗਤਾਂ ਪਰਿਵਾਰਾਂ ਦੇ ਸੱਦੇ ਪੱਤਰ 'ਤੇ ਆਏ ਹੋ, ਪਰਿਵਾਰਾਂ ਵੱਲੋਂ ਆਪ ਸਾਰਿਆਂ ਨੂੰ ਜੀ ਆਇਆਂ। ਪਿਆਰ ਸਹਿਤ ਗੁਰੂ ਚਰਨਾਂ ਵਿੱਚ ਜੁੜ ਕਰਕੇ ਸਾਧ ਸੰਗਤ ਜੀ ਕੀਰਤਨ ਕਥਾ ਦਾ ਆਨੰਦ ਪ੍ਰਾਪਤ ਕਰੋ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਤਿਆਰ ਹਨ, ਜਦੋਂ ਵੀ ਆਪ ਜੀ ਲੋੜ ਸਮਝੋ ਸਾਰਿਆਂ ਨੇ ਗੁਰੂ ਕੇ ਲੰਗਰ ਛਕ ਕੇ ਜਾਣਾ। ਪਰਿਵਾਰ ਵੱਲੋਂ ਆਪ ਸਾਰਿਆਂ ਨੂੰ ਪਿਆਰ ਸਹਿਤ ਬੇਨਤੀ ਹੈ, ਕੋਈ ਵੀ ਲੰਗਰ ਛਕੇ ਤੋਂ ਬਗੈਰ ਨਾ ਜਾਵੇ। ਆਓ ਪਿਆਰ ਸਹਿਤ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੇ ਰਾਗੀ ਜਥੇ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ, ਭਾਈ ਸਾਹਿਬ ਜੀ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਹਨ। ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਉਪਰੰਤ ਪੰਥ ਦਾ ਪ੍ਰਸਿੱਧ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਉਹ ਆਪ ਸੰਗਤਾਂ ਨੂੰ ਗੁਰ ਇਤਿਹਾਸ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दंडौत बंधन अनेक बार सर्व कला समर्थ

ਗੁਰਮੁਖ ਨਾਉ ਨਾਰਾਇਣ ਕਹਿਆ ਅੰਤ ਕਾਲ ਜਮ ਦੂਤ ਵੇਖ ਪੁੱਤ ਨਾਰਾਇਣ ਬੋਲੈ ਛਿਆ ਜਮ ਗਣ ਮਾਰੇ ਹਰ ਜਨਾ ਗਇਆ ਸੁਰਗ ਜਮ ਡੰਡ ਸਹਿਆ ਨਾਏ ਲਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣਯੋਗ ਜੁਗੋ ਜੁਗ ਅਟਲ, ਚੌਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਕਲਯੁਗ ਕੇ ਜਹਾਜ਼, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਸ਼ਾਮ ਦੇ ਪਾਵਨ ਦੀਵਾਨ ਦੀ ਹਾਜ਼ਰੀ ਭਰਦੇ ਹਾਂ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ। ਹਰ ਰੋਜ਼ ਦੀ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੰਦਰ ਜੋ ਭਗਤਾਂ ਦੀ ਸਿਫਤ ਕੀਤੀ ਗਈ ਹੈ, ਇੱਕ ਪੌੜੀ ਦੀ ਵਿਚਾਰ ਜੋ ਆਪ ਜੀ ਨੇ ਸ਼ਰਵਣ ਕੀਤੀ ਹੈ ਆਪਾਂ ਕਰਾਂਗੇ। ਪਤਿਤ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹੇ ਹੈ। ਅਜਾਮਲ ਇੱਕ ਪਾਪੀ ਹੋਇਆ, ਗੁਨਾਹਗਾਰ ਹੋਇਆ, ਜਿਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਵੀ ਆਇਆ। ਇਤਿਹਾਸਕਾਰਾਂ ਦਾ ਕਥਨ ਹੈ, ਇਹ ਜੋ ਅਜਾਮਲ ਨਾਮ ਦਾ ਮਨੁੱਖ ਸੀ, ਇਹਨੇ ਗੁਨਾਹ ਕੀਤਾ ਹੈ, ਕਲਾ ਵਤਨੀ ਦੇ ਰਹਿਣਾ ਕੀਤਾ, ਵੇਸਵਾ ਦੇ ਦੁਆਰੇ ਰਹਿਣਾ ਕੀਤਾ ਸੀ। ਕਹਿੰਦੇ ਨੇ ਇਹਨੇ ਆਪਣੀ ਕੁੱਲ ਨੂੰ ਦਾਗਦਾਰ ਕੀਤਾ, ਕੁੱਲ ਨੂੰ ਵੀ ਕਲੰਕਿਤ ਕਰ ਦਿੱਤਾ। ਪੁਰਾਤਨ ਸਮੇਂ ਵਿੱਚ ਖਾਸ ਕਰਕੇ ਇਹਨਾਂ ਗੱਲਾਂ ਦਾ ਬੜਾ ਜ਼ੋਰ ਸੀ, ਬੜਾ ਜ਼ਿਕਰ ਆਉਂਦਾ ਸੀ ਕਿ ਕਿਸੇ ਕੁੱਲ ਵਿੱਚ, ਕਿਸੇ ਖਾਨਦਾਨ ਦੇ ਅੰਦਰ ਕੋਈ ਗੁਨਾਹਗਾਰ ਬੰਦਾ ਪੈਦਾ ਹੋ ਜਾਂਦਾ ਸੀ ਤਾਂ ਕਹਿੰਦੇ ਸਨ ਇਸ ਨੇ ਆਪਣੀ ਕੁੱਲ ਨੂੰ ਹੀ ਕਲੰਕਿਤ ਕਰ ਦਿੱਤਾ, ਖਾਨਦਾਨ ਨੂੰ ਹੀ ਕਲੰਕਿਤ ਕਰ ਦਿੱਤਾ। ਅੱਜ ਵੀ ਦੇਖਦੇ ਕੋਈ ਬੰਦਾ ਗੁਨਾਹਗਾਰ ਹੋਵੇ, ਉਹਨੂੰ ਕਿਹਾ ਜਾਂਦਾ ਤੂੰ ਤਾਂ ਆਪਣੇ ਪਿਤਾ ਦੀ ਪਾਗ ਨੂੰ ਦਾਗ ਲਵਾ ਦਿੱਤਾ, ਪੱਗ ਦਾਗੀ ਕਰ ਦਿੱਤੀ ਹੈ। ਐਸਾ ਇਤਿਹਾਸ ਵਿੱਚ ਵੀ ਔਰ ਬਾਣੀ ਦੇ ਵਿੱਚ ਵੀ ਕਿਤੇ ਨਾ ਕਿਤੇ ਜ਼ਿਕਰ ਆਉਂਦਾ ਹੈ। ਇਹ ਉਦਾਹਰਣਾਂ, ਇਹ ਕਥਾ ਕਹਾਣੀ ਹੈ ਬਾਣੀ ਦੇ ਵਿੱਚ, ਇਸ ਕਰਕੇ ਅੰਕਿਤ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਸਾਨੂੰ ਸਮਝਾਇਆ ਜਾ ਸਕੇ। ਅੱਜ ਵੀ ਇਹ ਗੁਰਬਾਣੀ ਦੇ ਬੋਲ ਸਾਡਾ ਮਾਰਗ ਦਰਸ਼ਨ ਕਰਦੇ ਹਨ, ਪਰ ਅੰਤ ਵੇਲਾ ਉਹਦਾ ਸੁਖਦਾਈ ਹੋ ਗਿਆ ਸੀ। ਅਖੀਰ ਵੇਲੇ ਉਹ ਨਾਰਾਇਣ ਨਾਰਾਇਣ ਕਹਿੰਦਾ ਹੋਇਆ ਨਾਰਾਇਣ ਦੇ ਚਰਨਾਂ ਵਿੱਚ ਹੀ ਸਮਾ ਗਿਆ ਸੀ। ਉਹ ਗੁਨਾਹਗਾਰ ਕਿਵੇਂ ਬਣਿਆ? ਉਸਨੇ ਪਾਪਾਂ ਦੇ ਵਹਿਣ ਵਿੱਚ ਵਹਿ ਕੇ ਆਪਣੇ ਮੱਥੇ 'ਤੇ ਕਲੰਕ ਕਿਵੇਂ ਲਾਇਆ, ਇਹ ਵੀ ਜ਼ਿਕਰ ਹੈ। ਫਿਰ ਉਸ ਨੂੰ ਕਿਸੇ ਭਲੇ ਰੱਬੀ ਪੁਰਸ਼ ਦੀ ਸੰਗਤ ਕਿਵੇਂ ਮਿਲੀ, ਉਹਦਾ ਵੀ ਜ਼ਿਕਰ ਹੈ। ਉਹਦਾ ਉਪਦੇਸ਼ ਲੈ ਕੇ ਫਿਰ ਉਹਨੇ ਤਰਨਾ ਕਿਵੇਂ ਕੀਤਾ ਇਸ ਭਵ ਸਾਗਰ ਤੋਂ, ਐਸਾ ਵੀ ਜ਼ਿਕਰ ਹੈ ਇਸ ਪੌੜੀ ਦੇ ਅੰਦਰ। ਕਿਉਂਕਿ ਮਨੁੱਖ ਦਾ ਜੀਵਨ ਹਮੇਸ਼ਾ ਇੱਕੋ ਹੀ ਅਵਸਥਾ ਵਿੱਚ ਨਹੀਂ ਰਹਿੰਦਾ, ਇਹਦੇ ਵਿੱਚ ਤਬਦੀਲੀ ਆਉਂਦੀ ਹੈ। ਸਰੀਰ ਵਿੱਚ ਵੀ ਤਬਦੀਲੀ ਆਉਂਦੀ ਹੈ, ਮਨੁੱਖ ਦੇ ਉੱਠਣ ਬੈਠਣ ਵਿੱਚ, ਪਹਿਨਣ ਖਾਣ ਪੀਣ ਹਰ ਪੱਖ ਤੋਂ ਤਬਦੀਲੀ ਆਉਂਦੀ ਰਹਿੰਦੀ ਹੈ, ਬਦਲਾਵ ਹੁੰਦਾ ਹੀ ਰਹਿੰਦਾ। ਜਿਹੜਾ ਸੁਭਾਅ ਬਚਣਾ ਬਚਪਨ ਵਿੱਚ ਹੁੰਦਾ ਹੈ ਉਹ ਜਵਾਨੀ ਵਿੱਚ ਨਹੀਂ ਰਹਿੰਦਾ। ਜਿਹੜੀਆਂ ਆਦਤਾਂ, ਜਿਹੜਾ ਸੁਭਾਅ ਜਵਾਨੀ ਵਿੱਚ ਹੁੰਦਾ ਹੈ ਉਹ ਬੁਢੇਪੇ ਵਿੱਚ ਤਬਦੀਲ ਹੋ ਜਾਂਦਾ ਹੈ, ਬਦਲ ਜਾਂਦਾ ਹੈ। ਖਾਸ ਕਰਕੇ ਧਰਮ ਦੀ ਦੁਨੀਆ ਵਿੱਚ ਤਾਂ ਐਸਾ ਹੁੰਦਾ। ਜੇ ਗੁਰੂ ਦਾ ਮਾਰਗ ਮਿਲ ਜਾਏ, ਜੇ ਗੁਰੂ ਦੀ ਕਿਰਪਾ ਹੋ ਜਾਏ ਤਾਂ ਜੀਵਨ ਇੱਕਦਮ ਹੀ ਤਬਦੀਲ ਹੋ ਜਾਂਦਾ। ਜਿਵੇਂ ਭਾਂਡੇ ਵਿੱਚ ਦੁਰਗੰਧੀ ਭਰੀ ਹੁੰਦੀ ਹੈ ਨਾ, ਗੰਦਗੀ ਪਾਈ ਹੁੰਦੀ ਹੈ, ਅਤੇ ਭਾਂਡੇ ਨੂੰ ਮੂਧਾ ਕਰ ਦੇਈਏ ਤਾਂ ਉਹ ਖਾਲੀ ਹੋ ਜਾਂਦਾ, ਧੋ ਦਈਏ ਤਾਂ ਸਵੱਛ ਹੋ ਜਾਂਦਾ। ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਕੋ ਜਾਵੋ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੇ ਵੀ ਕਰਨਾ ਕੀਤਾ।
ਮਨੁੱਖੀ ਜ਼ਿੰਦਗੀ ਮਾਨੋ ਇੱਕ ਭਾਂਡੇ ਦੀ ਨਿਆਈ ਹੈ। ਇਹਦੇ ਵਿੱਚ ਬੁਰਿਆਈਆਂ ਵੀ ਪੈਂਦੀਆਂ ਰਹਿੰਦੀਆਂ ਨੇ, ਚੰਗਿਆਈਆਂ ਵੀ ਪੈਂਦੀਆਂ ਰਹਿੰਦੀਆਂ ਨੇ। ਕਬੀਰ ਸਾਹਿਬ ਜੀ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਕਬੀਰ ਕਹਿੰਦੇ, ਮੈਂ ਆਪਣੇ ਗੁਰੂ ਨੂੰ ਮਿਲ ਕੇ ਉਹ ਦਰਵਾਜ਼ਾ, ਉਹ ਰਸਤਾ ਬੰਦ ਕਰ ਦਿੱਤਾ ਜਿੱਥੋਂ ਦੀ ਇਹ ਕੂੜ, ਇਹ ਬੁਰਿਆਈਆਂ ਮੇਰੇ ਅੰਦਰ ਪ੍ਰਵੇਸ਼ ਕਰਦੀਆਂ ਸਨ। ਗੁਰ ਦਿਖਲਾਈ ਮੋਰੀ, ਜਿੱਤ ਮਿਰਗ ਪੜਤ ਹੈ ਚੋਰੀ। ਮੂੰਦ ਲੀਏ ਦਰਵਾਜ਼ੇ, ਬਾਜੀ ਵਾਲੇ ਅਨਹੱਦ।

ਦੇ ਮਾਰਗ 'ਤੇ ਅਤੇ ਸਾਨੂੰ ਬਾਣੀ ਵਾਰ ਵਾਰ ਸਾਡੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਣ ਤਾਈਆਂ ਨੇ ਉਹਦੇ ਬਾਰੇ ਆਗਾਹ ਕਰਦੀ ਹੀ ਰਹਿੰਦੀ ਹੈ, ਦੱਸਦੀ ਹੀ ਰਹਿੰਦੀ ਹੈ। ਜੇ ਆਪਾਂ ਖੁਦ ਬਾਣੀ ਪੜ੍ਹਾਂਗੇ ਜਾਂ ਗਉ ਦੇ ਨਾਲ ਬਾਣੀ ਸ਼ਰਵਣ ਕਰਾਂਗੇ ਤਾਂ ਬੜੇ ਬੋਲ ਸਾਨੂੰ ਐਸੇ ਪ੍ਰਾਪਤ ਹੋ ਜਾਂਦੇ ਨੇ ਜਿਨ੍ਹਾਂ ਬੋਲਾਂ ਦੇ ਰਾਹੀਂ ਸਾਡੀਆਂ ਕਮਜ਼ੋਰੀਆਂ ਸਾਡੀਆਂ ਉਣਤਾਈਆਂ ਸਾਨੂੰ ਪਤਾ ਲੱਗਦੀਆਂ ਹੀ ਰਹਿੰਦੀਆਂ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਜਿੰਨਾ ਵੱਡਾ ਸਮੁੰਦਰ ਸਾਗਰ ਪਾਣੀ ਦੇ ਨਾਲ ਭਰਿਆ ਹੋਇਆ ਓਨਾ ਹੀ ਸਾਡੇ ਅੰਦਰ ਗੁਣਾ ਭਰੇ ਹੋਏ ਨੇ। ਬਾਣੀ ਆਖਦੀ ਹੈ ਜੇਤਾ ਸਮੁੰਦ ਸਾਗਰ ਨੀਰ ਭਰਿਆ, ਸਮੁੰਦਰ ਸਾਗਰ ਨੀਰ ਦੇ ਨਾਲ ਪਾਣੀ ਦੇ ਨਾਲ ਭਰਿਆ ਹੋਇਆ ਨੱਕਾ ਨੱਕ। ਉਹ ਨਿੱਕੇ ਜਿਹੇ ਤਲਾਅ ਦੇ ਪਾਣੀ ਦਾ ਤੇ ਅੰਦਾਜ਼ਾ ਲੱਗ ਜਾਏਗਾ ਕਿਸੇ ਨਦੀ ਦੇ ਵਿੱਚ ਕਿੰਨਾ ਕੁ ਪਾਣੀ ਕਿੰਨੇ ਕੁ ਕਿਊਸਕ ਪਾਣੀ ਵਗ ਰਿਹਾ ਹੈ, ਸਮਝ ਲੱਗ ਜਾਏਗੀ, ਪਤਾ ਲੱਗ ਜਾਏਗਾ, ਨਦੀ ਦਾ ਅੰਦਾਜ਼ਾ ਲੱਗ ਜਾਵੇ। ਸਾਗਰ ਦਾ ਕੋਈ ਅੰਤ ਨਹੀਂ ਹੈ, ਕਿੰਨਾ ਕੁ ਪਾਣੀ ਹੈ, ਕਿੰਨਾ ਕੁ ਨੀਰ ਭਰਿਆ ਹੋਇਆ। ਬਿਲਕੁਲ ਉਵੇਂ ਹੀ ਸਤਿਗੁਰੂ ਕਹਿੰਦੇ ਤੇਤੇ ਔਗਣ ਹਮਾਰੇ, ਸਮੁੰਦਰ ਵਿੱਚ ਨੀਰ ਬੇਅੰਤ ਹੈ ਅਥਾਹ ਹੈ, ਸਾਡੇ ਵਿੱਚ ਔਗਣ ਬੇਅੰਤ ਹਨ ਅਥਾਹ ਹਨ। ਇੱਕ ਅਰਦਾਸ ਹੀ ਹੈ ਜਿਹੜੀ ਅਜਾਮਲ ਨੇ ਇੱਥੇ ਇਸ ਪੌੜੀ ਦੇ ਰਾਹੀਂ ਭਾਈ ਗੁਰਦਾਸ ਕਹਿੰਦੇ ਕੀਤੀ ਸੀ ਗੁਰੂ ਦੇ ਅੱਗੇ। ਇੱਕ ਬੇਨਤੀ ਹੈ, ਇੱਕ ਅਰਦਾਸ ਹੀ ਹੈ ਜਿਹੜੀ ਸਾਡੀ ਸਹਾਇਤਾ ਕਰਦੀ ਹੈ, ਦਇਆ ਕਰੋ ਕਿਛ ਮਿਹਰ ਉਪਾਵੋ। ਨਹੀਂ ਤਾਂ ਕੀ ਹੈ, ਡੁੱਬਦੇ ਪੱਥਰ, ਡੁੱਬਦੇ ਹੋਏ ਪੱਥਰ ਜਦੋਂ ਅਰਦਾਸ ਬੇਨਤੀ ਹੋ ਜਾਏ ਉਹ ਵੀ ਤਰ ਜਾਂਦੇ ਨੇ। ਇਹ ਜਿਹੜਾ ਜੀਅੜਾ ਹੈ ਨਾ, ਜੀਅੜਾ ਦਾ ਭਾਵ ਹੈ ਨਿੱਕੀ ਜਿਹੀ ਜਿੰਦ, ਜੋ ਬਲ ਤੋਂ ਰਹਿਤ ਹੈ। ਜੀਅੜਾ ਦਾ ਭਾਵ ਹੈ ਉਹ ਜਿੰਦ ਜਿਹਦੀ ਆਪਣੀ ਕੋਈ ਪਾਇਆ ਨਹੀਂ, ਸ਼ਕਤੀ ਤੋਂ ਹੀ ਨਹੀਂ ਹੈ ਇਹ ਜਿੰਦ। ਜਿੰਦੜੀ ਵੀ ਕਿਹਾ ਗਿਆ ਹੈ। ਜੀਅੜਾ ਇਹ ਤਪ ਰਿਹਾ ਹੈ ਕਿਸ ਤਰ੍ਹਾਂ, ਅਗਨ ਦੀ ਤਰ੍ਹਾਂ, ਅਗਨ ਬਰਾਬਰ ਤਪੈ, ਬਰਾਬਰ ਦੀ ਅੱਗ ਹੈ। ਜਿਵੇਂ ਅੱਗ ਵਿੱਚ ਤਪਸ਼ ਹੁੰਦੀ ਹੈ ਬਿਲਕੁਲ ਉਹਦੇ ਬਰਾਬਰ ਗੁਨਾਹਾਂ ਦੀ ਅੱਗ ਹੈ ਇਹ ਜੀਅੜਾ, ਇਹ ਜਿੰਦ ਉਹਦੇ ਵਿੱਚ ਤਪਦੀ ਹੈ। ਭੀਤਰ ਵਗੈ ਕਾਤੀ, ਕਾਤੀ ਕੈਂਚੀ ਨੂੰ ਆਖਦੇ ਨੇ ਜੋ ਕੱਟਦੀ ਹੈ, ਅੰਦਰ ਚੱਲ ਰਹੀ ਹੈ, ਕਾਲ ਦੀ ਕਾਤੀ, ਜਿਹਨੂੰ ਕੱਲ ਕਾਤੀ ਬਾਣੀ ਦੇ ਵਿੱਚ ਨਾਮ ਦਿੱਤਾ ਗਿਆ, ਕੱਲ ਦੀ ਕਾਤੀ, ਕੱਲ ਯੁੱਗ ਦੀ ਕੈਂਚੀ। ਸਤਿਗੁਰੂ ਕਹਿੰਦੇ ਨੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੇ ਕਾਤੀ ਪ੍ਰਣਵਤ ਨਾਨਕ। ਪ੍ਰਣਵਤ ਦਾ ਭਾਵ ਕੀ ਹੈ, ਪਰਣੇ ਪੈਣਾ, ਪੱਲੇ ਪੈ ਕੇ ਲੜ ਫੜ ਕੇ ਅਰਦਾਸ ਬੇਨਤੀ ਕਰਨੀ। ਨਾਨਕ ਹੁਕਮ ਪਛਾਣੈ, ਜੇ ਤੂੰ ਪੱਲੇ ਲੱਗ ਕੇ ਪ੍ਰਣਵਤ ਵਿੱਚ ਆ ਕੇ ਅਰਜੋਈ ਕਰੇਗਾ, ਹੁਕਮ ਨੂੰ ਬੁੱਝ ਲਏਗਾ, ਫਿਰ ਉਹ ਜਿਹੜੀ ਅੱਗ ਵਿੱਚ ਸੜਨ ਵਾਲੀ ਨਿੱਕੀ ਜਿਹੀ ਜ਼ਿੰਦਗੀ ਹੈ, ਸਤਿਗੁਰੂ ਕੀ ਕਹਿੰਦੇ ਸੁੱਖ ਹੋਵੇ ਦਿਨ ਰਾਤੀ, ਉਹ ਹੁਣ ਤਬਦੀਲ ਹੋ ਗਈ ਅਵਸਥਾ, ਸੁੱਖ ਆ ਗਏ। ਅੱਜ ਦੀ ਇਸ ਪੌੜੀ ਅੰਦਰ ਭਾਈ ਗੁਰਦਾਸ ਕਹਿੰਦੇ ਨੇ ਪਤਤ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹੇ ਆ। ਪਤਤ ਪਤਤ ਬਾਣੀ ਸ਼ਬਦ ਵਿੱਚ ਬੜੀ ਵਾਰ ਆਇਆ ਹੈ, ਬਾਣੀ ਦੇ ਅੰਦਰ ਅਣਗਿਣਤ ਵਾਰੀ ਆਉਂਦਾ ਹੈ। ਪਤਤ ਗੁਨਾਹਗਾਰ, ਪਾਪੀ, ਪਾਪੀ ਤੋਂ ਹੀ ਪਤਤ ਬਣਿਆ ਹੋਇਆ ਹੈ, ਜਿਸ ਦਾ ਜੀਵਨ ਰਹਿਣੀ ਵਿੱਚ ਨਹੀਂ ਹੈ, ਪਰਮਾਰਥ ਦੇ ਮਾਰਗ ਤੋਂ ਹੀਣਾ ਹੈ।

0: ਬੇਮੁਖ ਹੈ ਉਹਨੂੰ ਪਤਤ ਕਹਿੰਦੇ ਹਾਂ। ਇਹ ਲਕਬ ਜੁੜ ਗਿਆ ਸੀ ਅਜਾਮਲ ਦੇ ਨਾਲ, ਉਂਝ ਤੇ ਕਹਿੰਦੇ ਬ੍ਰਾਹਮਣ ਸੀ ਤੇ ਜਿਹੜੀ ਕੁੱਲ ਬੜੀ ਉੱਚੀ ਮੰਨੀ ਜਾਂਦੀ ਹੈ ਹਿੰਦੂ ਧਰਮ ਦੇ ਅੰਦਰ। ਗੁਰਮਤ ਦੇ ਵਿੱਚ ਤੇ ਕੁੱਲ ਕਰਕੇ ਕੋਈ ਉੱਚਾ ਨੀਵਾਂ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਕੋਈ ਆਖੇ ਮੈਂ ਕੁੱਲ ਕਰਕੇ ਵੱਡਾ ਹਾਂ, ਕੋਈ ਕਵੇ ਮੈਂ ਕੁੱਲ ਕਰਕੇ ਉੱਚਾ ਹਾਂ, ਉਹਨੂੰ ਗੁਰੂ ਘਰ ਵਿੱਚ ਕੋਈ ਥਾਂ ਨਹੀਂ ਹੈ। ਲੇਕਿਨ ਜਿਸ ਧਰਮ ਵਿੱਚ ਇਹ ਅਜਾਮਲ ਸੀ ਉੱਥੇ ਕੁੱਲ ਦੀ ਗੱਲ ਹੁੰਦੀ ਸੀ, ਉੱਚੀ ਕੁੱਲ ਹੈ ਨੀਵੀਂ ਕੁੱਲ ਹੈ। ਉਹ ਜਿਸ ਕੁੱਲ ਵਿੱਚ ਅਸੀਂ ਜਨਮਿਆ ਉਹ ਉੱਚੀ ਕੁੱਲ ਸੀ, ਬ੍ਰਾਹਮਣ ਦੀ ਕੁੱਲ ਸੀ। ਇਸ ਕਰਕੇ ਉਹਨੇ ਜੋ ਪਾਪ ਕੀਤਾ ਨਾ, ਪਾਪ ਕਰ ਜਾਏ ਕਲਾ ਵਤਨੀ ਦੇ ਰਹੇ ਆ, ਉਹਨੇ ਕਲਾ ਵਤਨੀ ਦੇ ਘਰ ਰਹਿਣਾ ਕੀਤਾ, ਬੇਸੁਆ ਦੁਆਰੇ ਰਹਿਣਾ ਕੀਤਾ। ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੇ ਦੁਰਮਤ ਦਇਆ, ਗੁਰੂ ਤੋਂ ਬੇਮੁਖ ਹੋ ਗਿਆ। ਉਹਨੇ ਆਪਣੀ ਜ਼ਿੰਦਗੀ ਦਾ ਜੋ ਸੱਚਾ ਮਾਰਗ ਸੀ ਉਹਨੂੰ ਛੱਡ ਦਿੱਤਾ। ਬਾਣੀ 'ਚ ਬੋਲ ਆਉਂਦਾ ਇੱਕ ਸੱਚਾ ਮਾਰਗ ਹੈ, ਇੱਕ ਪਾਪ ਦਾ ਮਾਰਗ ਹੈ। ਸੱਚੇ ਮਾਰਗ ਦੀ ਸਿਫਤੋਂ ਸਲਾਹ ਕੀਤੀ ਹੈ, ਉਸਤਤੀ ਕੀਤੀ ਹੈ, ਵਡਿਆਈ ਕੀਤੀ ਹੈ, ਕੂੜੇ ਮਾਰਗ ਦੀ ਪਰ ਥਾਏ ਵੀ ਬਾਣੀ ਨੇ ਬੋਲ ਦਿੱਤੇ ਨੇ। ਇੱਕ ਤੇ ਬੋਲ ਆਉਂਦਾ ਨਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇੱਕ ਸੱਚ ਦਾ ਮਾਰਗ ਹੈ। ਸੱਚੇ ਮਾਰਗ ਤੇ ਚੱਲਣ ਵਾਲਿਆਂ ਦੀ ਇਸ ਜਹਾਨ ਵਿੱਚ ਉਸਤਤ ਹੁੰਦੀ ਹੈ, ਸਿਫਤ ਹੁੰਦੀ ਹੈ, ਵਡਿਆਈ ਹੁੰਦੀ ਹੈ। ਸਾਡੇ ਇਤਿਹਾਸ ਵਿੱਚ ਵੀ ਸੱਚੇ ਮਾਰਗ ਤੇ ਚੱਲਣ ਵਾਲਿਆਂ ਦੀ ਸ਼ੋਭਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਸੱਚੇ ਮਾਰਗ ਤੇ ਤੁਰਨ ਵਾਲਿਆਂ ਦੀ ਉਸਤਤ ਕੀਤੀ ਹੈ। ਬੜੇ ਨਾਮ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ, ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਲਾਦ ਜਪਿਓ ਹਰ ਜੈਸੇ, ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਇਹ ਉਹ ਨਾਮ ਨੇ ਜਿਨ੍ਹਾਂ ਨੇ ਸੱਚੇ ਮਾਰਗ ਤੇ ਚੱਲਣਾ ਕੀਤਾ। ਲੇਕਿਨ ਇੱਕ ਐਸਾ ਮਾਰਗ ਹੈ ਜੋ ਗੁਰੂ ਤੋਂ ਬੇਮੁੱਖ ਹੋ ਕੇ, ਆਨੰਦ ਸਾਹਿਬ ਦੀ ਬਾਣੀ ਦੇ ਅੰਦਰ ਜਿਵੇਂ ਬੋਲ ਹੈ, ਜੇ ਕੋ ਗੁਰ ਤੇ ਬੇਮੁੱਖ ਹੋਵੇ, ਜੇਕਰ ਕੋਈ ਗੁਰੂ ਵਾਲੇ ਪਾਸੇ ਤੋਂ ਬੇਮੁੱਖ ਹੋ ਜਾਂਦਾ ਹੈ, ਉਹਦਾ ਜ਼ਿਕਰ ਇੱਥੇ ਭਾਈ ਗੁਰਦਾਸ ਜੀ ਨੇ ਕੀਤਾ ਹੈ। ਗੁਰ ਤੇ ਬੇਮੁੱਖ ਹੋਏ ਕਹਿ, ਅਜਾਮਲ ਦਾ ਇਹ ਜੀਵਨ ਸੀ, ਗੁਰੂ ਤੋਂ ਬੇਮੁੱਖ ਹੋ ਗਿਆ। ਪਾਪ ਕਮਾਵੇ ਦੁਰਮਤ ਦਇਆ, ਕਮਾਵੇ ਦਾ ਭਾਵੇ ਕਮਾਈ, ਇੱਕ ਤਾਂ ਚੰਗੀ ਕਮਾਈ ਹੈ ਨਾ, ਜਿਵੇਂ ਕੋਈ ਕਿਰਤ ਕਰਦਾ ਕਮਾਈ ਕਰਦਾ, ਸੱਚ ਦੀ ਕਮਾਈ, ਸੱਚ ਦੀ ਕਿਰਤ। ਇੱਕ ਕੂੜ ਦੀ ਕਮਾਈ ਹੈ, ਪਾਪਾਂ ਦੀ ਕਮਾਈ ਹੈ, ਗੁਨਾਹਾਂ ਦੀ ਕਮਾਈ ਹੈ। ਅਜਾਮਲ ਬੰਦੇ ਨੇ, ਅਜਾਮਲ ਨਾਮੀ ਬ੍ਰਾਹਮਣ ਨੇ ਆਪਣੇ ਗੁਰੂ ਤੋਂ ਬੇਮੁੱਖ ਹੋ ਕੇ ਪਾਪਾਂ ਦੀ ਕਮਾਈ ਕਰਨੀ ਕੀਤੀ ਹੈ। ਦੁਰਮਤ ਦਇਆ, ਭੈੜੀ ਮਤ ਦੇ ਵਿੱਚ ਦਇਆ ਦਾ ਭਾਵ ਕੀ ਹੈ, ਖਚਤ ਹੋ ਗਿਆ। ਭੈੜੀ ਮਤ ਵਿੱਚ ਰਹਿਣ ਕਰਕੇ ਉਹਦੀ ਜਿਹੜੀ ਮਤ ਸੀ ਨਾ, ਦਇਆ ਦਾ ਭਾਵ ਦਹਿਣ ਹੋ ਗਈ, ਸੜ ਗਈ, ਨਾਸ਼ ਹੋ ਗਈ। ਦਹਿਣ ਹੋ ਜਾਣਾ, ਦਹਿਣ ਹੋਣ ਦਾ ਭਾਵ ਹੈ ਨਾਸ਼ ਹੋ ਜਾਣਾ, ਸੜ ਜਾਣਾ। ਦੱਜੈ ਦਹਿਣ ਹੋਣਾ, ਇਹ ਸੜਨ ਦੀ ਪ੍ਰਥਾ ਬੋਲ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ। ਦੱਜੇ ਸ਼ਬਦ ਆਉਂਦਾ, ਦਹਿਣ ਹੋ ਜਾਣਾ ਸ਼ਬਦ ਆਉਂਦਾ, ਇਹ ਪੁਰਾਤਨ ਗ੍ਰੰਥਾਂ ਦੀ ਬੋਲੀ ਹੈ ਅਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੱਜ ਵੀ ਹੈ। ਗੁਰੂ ਸਾਹਿਬਾਨਾਂ ਨੇ ਉਸ ਵੇਲੇ ਦੀ ਪੁਰਾਤਨ ਬੋਲੀ ਦੇ ਆਧਾਰ 'ਤੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲਿਖਣਾ ਕੀਤਾ। ਦਹਿਣ ਹੋਣਾ, ਦੱਜੇ ਜਾਣਾ, ਇਹਦਾ ਭਾਵ ਹੈ ਸੜ ਜਾਣਾ। ਗੁਰੂ ਤੋਂ ਬੇਮੁੱਖ ਹੋ ਕੇ ਅਜਾਮਲ ਪਾਪੀ ਨੇ ਪਾਪ ਕਮਾਏ ਨੇ, ਦੁਰਮਤ ਦੇ ਕਾਰਨ ਉਸ ਨੇ ਆਪਣੇ ਆਪ ਨੂੰ ਸਾੜ ਹੀ ਲਿਆ, ਦਹਿਣ ਹੀ ਕਰ ਲਿਆ। ਬੜੇ ਪ੍ਰਕਾਰ ਦੀ ਅੱਗ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਬੋਲ ਆਉਂਦਾ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ। ਉਸ ਭੱਠੀ ਦਾ ਹਵਾਲਾ ਦਿੱਤਾ ਹੈ ਜਿਹੜੀ ਲੁਹਾਰ ਦੇ ਕੋਲ ਹੁੰਦੀ ਹੈ, ਵੱਡੀ ਭੱਠੀ, ਬਹੁਤ ਵੱਡੀ ਭੱਠੀ ਲੁਹਾਰ ਦੇ ਕੋਲ। ਲੁਹਾਰ ਦੇ ਕੋਲ ਜਿਹੜਾ ਭੱਠ ਹੁੰਦਾ ਹੈ ਨਾ, ਭੱਠੀ ਹੁੰਦੀ ਹੈ, ਉਹ ਲੋਹੇ ਨੂੰ ਪਿਘਲਾਉਣ ਵਾਸਤੇ ਹੁੰਦੀ ਹੈ, ਲੋਹੇ ਨੂੰ ਸਾੜਨ ਵਾਸਤੇ ਹੁੰਦੀ ਹੈ। ਉਹਦੀ ਤਫਸ਼ ਬਹੁਤ ਜ਼ਿਆਦਾ ਹੈ, ਉਹ ਤਾਂ ਲੋਹੇ ਨੂੰ ਇੱਕ ਪਲ ਵਿੱਚ ਹੀ ਸਾੜ ਕੇ ਰੱਖ ਦਿੰਦੀ ਹੈ। ਇੱਕ ਤਾਂ ਉਹ ਚੁੱਲ੍ਹਾ ਭੱਠੀ ਹੁੰਦੀ ਹੈ ਨਾ, ਜਿਸ 'ਤੇ ਭੋਜਨ ਤਿਆਰ ਕੀਤਾ ਜਾਂਦਾ, ਉਹਦੀ ਅੱਗ ਤਾਂ ਹਲਕੀ ਹੁੰਦੀ ਹੈ, ਉਹਦਾ ਸੇਕ ਤਾਂ ਸਹਿਜ ਵਿੱਚ ਹੁੰਦਾ। ਪਰ ਜਿਹੜਾ ਭੱਠ, ਜਿਹੜੀ ਭੱਠੀ ਲੁਹਾਰ ਕੋਲੇ ਹੁੰਦੀ ਹੈ, ਉਹਦਾ ਜ਼ਿਕਰ ਕੀਤਾ। ਉਹ ਲੁਹਾਰ ਕੀ ਕਰਦਾ, ਲੋਹੇ ਦੇ ਟੁਕੜਿਆਂ ਨੂੰ ਉਸ ਭੱਠੀ ਵਿੱਚ ਪਾ ਦਿੰਦਾ, ਉਹ ਨਾਲ ਦੀ ਨਾਲ ਲਾਲ ਹੋ ਜਾਂਦੇ ਨੇ। ਕਾਇਆ ਆਹਰਣ ਭੱਠੀ, ਇੱਕ ਐਰਣ ਹੁੰਦੀ ਹੈ, ਇੱਕ ਆਹਰਣ ਹੁੰਦੀ ਹੈ, ਦੋ ਸ਼ਬਦ ਨੇ। ਐਰਣ ਤੇ ਲੋਹੇ ਦਾ ਟੁਕੜਾ ਹੁੰਦਾ ਜਿਹਦੇ ਉੱਤੇ ਸੱਟ ਵੱਜਦੀ ਹੈ, ਜਿਹਦੇ ਉੱਤੇ ਰੱਖ ਕੇ ਕੋਈ ਔਜ਼ਾਰ ਸ਼ਸਤਰ ਬਣਾਇਆ ਜਾਂਦਾ ਹੈ, ਉਹ ਐਰਣ। ਇੱਕ ਆਰਣ ਹੈ, ਹਾਹੇ ਨੂੰ ਸਿਹਾਰੀ ਨਹੀਂ ਹੈ, ਆਰਣ, ਆਰਣ ਭੱਠੀ ਦਾ ਨਾਮ ਹੈ। ਇਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਲੱਖਣਤਾ, ਵਿਸ਼ੇਸ਼ਤਾ। ਇੱਕ ਮਾਤਰਾ ਦੇ ਨਾਲ ਹੀ ਅਰਥਾਂ ਵਿੱਚ ਬਹੁਤ ਵੱਡੀ ਤਬਦੀਲੀ ਆ ਜਾਂਦੀ ਹੈ। ਤਾਤੇ ਵਿਦਵਾਨ ਪੁਰਸ਼ ਕਹਿੰਦੇ ਨੇ, ਬਾਣੀ ਪੜ੍ਹਨ ਲੱਗਿਆਂ ਇੱਕ ਇੱਕ ਅਲੱਗ ਮਾਤਰ ਨੂੰ ਬੜੇ ਗੌਹ ਦੇ ਨਾਲ ਵੇਖਣਾ ਚਾਹੀਦਾ ਹੈ। ਐਰਣ ਭੱਠੀ ਦਾ ਨਾਮ ਹੈ, ਜਿਹਦੇ ਵਿੱਚ ਕੋਲਿਆਂ ਦੀ ਅੱਗ ਹੈ, ਵੱਡੇ ਵੱਡੇ ਕੋਲੇ ਉਹਦੇ ਵਿੱਚ ਹਨ। ਕਾਇਆ ਆਹਰਣ ਮਨ ਹੈ, ਇਹ ਇੱਕ ਮਨੋ ਲੋਹੇ ਦੀ ਨਿਆਈ ਹੈ, ਮਨ ਵਿੱਚ ਲੋਹਾ। ਪੰਜ ਅਗਨ ਕਾਹਦੀ ਹੈ, ਪੰਜ ਵਿਕਾਰ, ਇਹ ਪੰਜ ਪ੍ਰਕਾਰ ਦੀ ਅੱਗ ਹੈ ਜਿਹਦੇ ਰਾਹੀਂ ਇਹ ਜ਼ਿੰਦਗੀ ਸੜ ਰਹੀ ਹੈ। ਕੀ ਕਹਿੰਦੇ ਨੇ, ਗੁਰੂ ਤੋਂ ਬੇਮੁਖ ਹੋ ਕੇ ਅਜਾਮਲ ਨੇ ਭੈੜੀ ਮੱਤ ਨੂੰ ਧਾਰਨ ਕੀਤਾ ਹੈ, ਅਤੇ ਮਾਨੋ ਇਸ ਅੱਗ ਵਿੱਚ ਦਹਿਨ ਹੋ ਗਿਆ ਹੈ, ਸੜ ਗਿਆ ਹੈ। ਬਿਰਥਾ ਜਨਮ ਗਵਾਇਨ ਭਵਜਲ ਅੰਦਰ ਫਿਰਦਾ ਵਹਿਆ। ਅਜਾਮਲ ਨੇ ਆਪਣਾ ਜਨਮ ਮਾਨੋ ਵਿਅਰਥ ਹੀ ਗਵਾ ਲਿਆ, ਅਜਾਈ ਗਵਾ ਦਿੱਤਾ, ਇਸ ਭਵਜਲ ਦੇ ਅੰਦਰ ਫਿਰਦਾ ਹੈ, ਵਹਿਣ ਦੀ ਤਰ੍ਹਾਂ ਜਿਵੇਂ ਪਾਣੀ ਵਹਿੰਦਾ ਜਾਂਦਾ, ਵਹਿਣ ਕਦੇ ਇਸ ਪਾਸੇ ਨੂੰ ਕਦੇ ਇਸ ਪਾਸੇ ਨੂੰ, ਸਿੱਧਾ ਨਹੀਂ ਜਾਂਦਾ। ਆਪਾਂ ਦੇਖਦੇ ਹਾਂ ਜਦੋਂ ਮੀਂਹ ਪੈਂਦਾ ਹੈ, ਵਰਖਾ ਹੁੰਦੀ ਹੈ, ਉਦੋਂ ਜਿਹੜੇ ਵਹਿਣ ਹੁੰਦੇ ਨੇ ਉਹ ਆਪ ਮੁਹਾਰੇ ਚੱਲ ਪੈਂਦੇ ਨੇ, ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਜਿਹੜੇ ਪਾਸੇ ਨਿਵਾਣ ਹੋਵੇ, ਪਾਣੀ ਦਾ ਜਿਸ ਪਾਸੇ ਜ਼ੋਰ ਪੈ ਜਾਂਦਾ ਹੈ, ਉਹ ਵਹਿਣ ਉਸੇ ਪਾਸੇ ਨੂੰ ਤੁਰ ਪੈਂਦੇ ਨੇ, ਵਹਿਣ ਉਸੇ ਪਾਸੇ ਨੂੰ ਚੱਲ ਪੈਂਦੇ ਨੇ। ਅਜਾ ਮਲ ਦਾ ਜੀਵਨ ਗੁਰੂ ਤੋਂ ਬੇਮੁਖ ਹੋ ਕੇ ਭਵਜਲ ਦੇ ਅੰਦਰ ਵਹਿਣ ਦੀ ਤਰ੍ਹਾਂ ਵਹਿ ਰਿਹਾ ਹੈ, ਕਦੇ ਇੱਧਰ ਕਦੇ ਉੱਧਰ, ਕੋਈ ਟਿਕਾਣਾ ਨਹੀਂ। ਇਹੀ ਕਾਰਨ ਹੈ ਬਾਣੀ ਕਹਿੰਦੀ, ਤੂੰ ਇੱਕ ਟਿਕਾਣਾ ਲੱਭ, ਇੱਕ ਆਸਰਾ ਲੱਭ, ਇੱਕ ਦੁਆਰਾ ਲੱਭ। ਉਹ ਇੱਕ ਦੁਆਰਾ ਤੇ ਪਰਮੇਸ਼ਰ ਦਾ ਹੈ, ਉਹ ਇੱਕ ਦੁਆਰਾ ਤੇ ਰੱਬ ਦਾ ਹੈ, ਪਰਮਾਤਮਾ ਪ੍ਰਭੂ ਦਾ ਦੁਆਰਾ ਹੈ, ਗੁਰੂ ਦਾ ਦੁਆਰਾ ਹੈ। ਇਹਦੇ ਬਾਰੇ ਬੋਲ ਆਉਂਦਾ ਹੈ ਕਿ ਜਦੋਂ ਤੂੰ ਗੁਰੂ ਦੇ ਇੱਕ ਦੁਆਰੇ ਦਾ ਹੋ ਕੇ ਰਹਿ ਜਾਣ, ਇਹ ਉਹ ਦੁਆਰਾ ਹੈ ਜਿੱਥੇ ਸਾਰਿਆਂ ਦੀ ਸੰਭਾਲ ਹੁੰਦੀ ਹੈ, ਸਾਰਿਆਂ ਦੀ ਪ੍ਰਤਿਪਾਲਣਾ ਹੁੰਦੀ ਹੈ, ਇਸ ਦਰ ਤੋਂ ਸਾਰਿਆਂ ਦੀ, ਜਿਹੜੀ ਬਾਣੀ ਦੇ ਅਨੁਸਾਰ ਬੋਲ ਪੜ੍ਹਦੇ ਹਨ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬੈ ਸਰਬ ਸੰਭਾਲੇ। ਜਿੱਥੇ ਬੈਠ ਕੇ ਹੀ ਰੱਬ ਜੀ, ਪਰਮਾਤਮਾ ਜੀ, ਹਰੇਕ ਦੀ ਤੂੰ ਸੰਭਾਲ ਕਰਦਾ, ਸਾਰਿਆਂ ਦੀ ਸੰਭਾਲ ਕਰਦਾ, ਉਹ ਗੁਰੂ ਦਾ ਦੁਆਰਾ ਹੈ। ਜੇ ਦਰਿਆਵਤ ਜਾਤਿਓ ਹਟਕੈ ਨਾਹੀਂ ਕੋਏ, ਸੋ ਦਰ ਕੈਸਾ ਛੋਡੀ ਕੈਸੇ ਛੋਡੀਐ ਜੋ ਦਰ ਐਸਾ ਹੋਏ। ਇਸ ਦਰ 'ਤੇ ਤੂੰ ਯਤਨ ਕਰਕੇ ਆਉਣਾ ਹੀ ਹੈ, ਬਾਣੀ ਆਖਦੀ ਹੈ। ਤੂੰ ਇੱਕ ਉੱਦਮ ਕਰਨਾ ਹੈ, ਇੱਕ ਯਤਨ ਕਰਨਾ ਹੈ ਇਸ ਦੁਆਰੇ 'ਤੇ ਆਉਣ ਦਾ, ਉੱਦਮ ਆਉਣ ਦਾ ਯਤਨ। ਇਸ ਦੁਆਰੇ 'ਤੇ ਆਏ ਹੋਏ ਨੂੰ ਗੁਰੂ ਇੱਕਦਮ ਕਬੂਲ ਕਰ ਲੈਂਦਾ, ਬਹੁਤੀ ਦੇਰੀ ਨਹੀਂ ਲੱਗਦੀ, ਬਹੁਤਾ ਸਮਾਂ ਨਹੀਂ ਲੱਗਦਾ। ਭਾਵਨਾ ਲੈ ਕੇ, ਪ੍ਰਤੀਤੀ ਲੈ ਕੇ, ਸ਼ਰਧਾ ਲੈ ਕੇ ਕੋਈ ਇਸ ਦਰ 'ਤੇ ਆ ਜਾਏ ਅਤੇ ਉਹਦਾ ਆਉਣਾ ਇੱਕਦਮ ਸਫਲ ਹੋ ਜਾਂਦਾ। ਹਾਂ, ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋਂ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਬਾਣੀ ਦਾ ਬੋਲ। ਬੜੀ ਦੂਰੋਂ ਬੜਾ ਲੰਬਾ ਪੈਂਡਾ ਤੈਅ ਕਰਕੇ ਮੈਂ ਆਇਆ ਹਾਂ। ਬੜਾ ਲੰਬਾ ਪੈਂਡਾ ਕਿਹੜਾ ਹੈ? ਅਨੇਕਾਂ ਜੂਨਾਂ ਦਾ, ਅਨੇਕਾਂ ਜਨਮਾਂ ਦਾ। ਅਣਗਿਣਤ ਜੂਲਾਂ ਵਿੱਚੋਂ ਭਟਕ ਭਟਕ ਕੇ, ਭਟਕ ਭਟਕ ਕੇ ਇਸ ਜਨਮ ਵਿੱਚ ਤੇਰੇ ਦਰ 'ਤੇ ਆਉਣ ਦਾ ਮੌਕਾ ਮਿਲਿਆ। ਬਾਣੀ ਇਹੀ ਆਖਦੀ ਹੈ। ਇਹ ਉਹ ਜਨਮ ਹੈ ਜੋ ਗੁਰੂ ਨੂੰ ਮਿਲਣ ਦਾ ਸਮਾਂ ਹੈ, ਗੁਰੂ ਨੂੰ ਮਿਲਣ ਦੀ ਵਾਰੀ ਹੈ। ਪਰ ਇਹ ਵਾਰੀ ਮਿਲੀ ਹੈ ਬੜੇ ਲੰਬੇ ਪੈਂਡੇ ਨੂੰ ਤੈਅ ਕਰਕੇ। ਇਸ ਕਰਕੇ ਪਾਤਸ਼ਾਹ ਕਹਿੰਦੇ, ਹਾਂ ਆਇਆ ਦੂਰੋਂ ਚੱਲ ਕੇ, ਹੁਣ ਮੈਂ ਤੇਰੀ ਸ਼ਰਨ ਤੱਕ ਲਈ ਹੈ। ਤੇਰੀ ਸ਼ਰਨ ਤੱਕਣ ਤੋਂ ਬਾਅਦ ਤੂੰ ਇਹ ਕਿਰਪਾ ਕਰ, ਇਹ ਰਹਿਮਤ ਕਰ। ਲੇਕਿਨ ਅਜਾਮਲ ਕੀ ਕਰ ਰਿਹਾ ਸੀ? ਬਿਰਥਾ ਜਨਮ ਗਵਾ ਰਿਹਾ ਸੀ, ਆਪਣਾ ਭਵ ਜਲ ਦੇ ਵਿੱਚ ਵਹਿਣ ਦੀ ਤਰ੍ਹਾਂ ਇੱਧਰ ਉੱਧਰ ਭਟਕ ਰਿਹਾ ਸੀ। ਛੇ ਪੁੱਤ ਜਾਏ ਵੇਸੂਆ, ਪਾਪਾਂ ਦੇ ਫਲ ਇੱਛੇ ਲਿਆ। ਇਹਨੇ ਜਿਸ ਵੇਸਵਾ ਦੇ ਦੁਆਰੇ ਰਹਿਣਾ ਕੀਤਾ ਨਾ, ਵੇਸਵਾ ਨੂੰ ਆਪਣੇ ਘਰ ਰੱਖਣਾ ਕੀਤਾ। ਭਾਈ ਗੁਰਦਾਸ ਆਪਣੀ ਕਲਮ ਦੇ ਨਾਲ ਲਿਖਦੇ ਨੇ, ਇਹਦੇ ਘਰ ਛੇ ਪੁੱਤਰਾਂ ਦਾ ਜਨਮ ਹੋਇਆ, ਛੇ ਪੁੱਤ ਪੈਦਾ ਹੋਏ ਅਜਾਮਲ ਦੇ ਘਰ। ਛੇ ਪੁੱਤ ਪੈਦਾ ਹੋਏ, ਪਾਪਾਂ ਦੇ ਫਲ ਇੱਛੇ ਲਿਆ, ਅਤੇ ਮੰਨੋ ਉਹ ਵੀ ਪਾਪਾਂ ਦਾ ਇੱਕ ਫਲ ਸੀ। ਜਿਵੇਂ ਕਿਸੇ ਰੁੱਖ ਨੂੰ ਫਲ ਲੱਗਦਾ, ਮੰਨੋ ਇਹਦੇ ਘਰ ਵੀ ਛੇ ਪੁੱਤਰਾਂ ਦਾ ਫਲ ਪੈਦਾ ਹੋਇਆ। ਲੇਕਿਨ ਇੱਕਦਮ ਇਹਦੀ ਜ਼ਿੰਦਗੀ ਵਿੱਚ ਪਲਟਾ ਆਇਆ। ਭਾਈ ਗੁਰਦਾਸ ਕਹਿੰਦੇ, ਪੁੱਤ ਉਪੰਨਾ ਸਤਵਾਂ ਨਾਉ ਧਰਮ ਨੂੰ ਚਿੱਤ ਉਮਾਇਆ। ਹੁਣ ਇਹਦੇ ਘਰ ਇੱਕ ਸੱਤਵਾਂ ਪੁੱਤਰ ਪੈਦਾ ਹੋਇਆ। ਸੱਤਵਾਂ ਪੁੱਤਰ ਕਹਿੰਦੇ ਨੇ, ਜਦੋਂ ਇਹਦੇ ਘਰ ਸੱਤਵਾਂ ਪੁੱਤਰ ਪੈਦਾ ਹੋਇਆ, ਇਹਨੇ ਕੀ ਕੀਤਾ? ਇਹਨੇ ਗੁਰੂ ਜਨ ਦੀ ਟੇਕ ਲੈਣੀ ਕੀਤੀ, ਕਿਸੇ ਗੁਰੂ ਜਨ ਦਾ ਓਟ ਤੇ ਆਸਰਾ ਲੈਣਾ ਕੀਤਾ ਅਜਾਮਲ ਨੇ। ਉਹ ਆਸਰਾ ਕਿਵੇਂ ਲੈਣਾ ਕੀਤਾ, ਕਿਸ ਤਰ੍ਹਾਂ ਲੈਣਾ ਕੀਤਾ? ਕਹਿਣ ਲੱਗਾ, ਮੇਰੇ ਘਰ ਸੱਤਵਾਂ ਪੁੱਤਰ ਪੈਦਾ ਹੋਇਆ। ਗੁਰੂ ਨੂੰ ਜਾ ਕੇ ਕਹਿਣ ਲੱਗਾ, ਉਹਦੇ ਨਾਮ ਦਾ ਰੱਖਣਾ ਤੁਸੀਂ ਕਰੋ। ਨਾਂ ਰੱਖਣ ਵਾਸਤੇ ਮਨ ਵਿੱਚ ਉਮੰਗ ਪੈਦਾ ਹੋਈ, ਉਮਾਂ ਪੈਦਾ ਹੋਇਆ। ਜਿਵੇਂ ਸਿੱਖ ਨੂੰ ਹੁਕਮ ਹੈ, ਪੁੱਤਰ ਹੈ ਜਾਂ ਧੀ ਹੈ, ਉਹਦਾ ਨਾਮ ਕਰਨ ਗੁਰੂ ਦੀ ਹਜ਼ੂਰੀ ਵਿੱਚ ਕਰਨਾ, ਗੁਰੂ ਦੇ ਚਰਨਾਂ ਵਿੱਚ ਕਰਨਾ। ਸਿੱਖ ਇਹ ਵੀ ਕਰਦਾ ਨਾ, ਘਰੇ ਪੁੱਤਰ ਪੈਦਾ ਹੋਇਆ, ਧੀ ਪੈਦਾ ਹੋਈ ਹੈ, ਸਿੱਖ ਰਹਿਤ ਮਰਿਆਦਾ ਵੀ ਇਹੀ ਗੱਲ ਆਖਦੀ ਹੈ। ਤੂੰ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਅਰਦਾਸ ਬੇਨਤੀ ਕਰ, ਮੁੱਖ ਵਾਕ ਜਦੋਂ ਆਉਂਦਾ, ਅਤੇ ਮੁੱਖ ਵਾਕ ਦੇ ਆਧਾਰ 'ਤੇ ਜੋ ਪਹਿਲਾ ਅੱਖਰ ਹੋਏਗਾ ਉਹਦੇ 'ਤੇ ਨਾਮ ਰੱਖਿਆ ਜਾਏ। ਇਹ ਗੁਰੂ ਦੀ ਆਗਿਆ ਹੈ, ਪੰਥ ਦਾ ਹੁਕਮ ਹੈ। ਅਜਾਮਲ ਦੇ ਘਰ ਸੱਤਵਾਂ ਪੁੱਤਰ ਪੈਦਾ ਹੋਇਆ। ਭਾਈ ਗੁਰਦਾਸ ਲਿਖਦੇ ਨੇ, ਉਹਦੇ ਅੰਦਰ ਇੱਕ ਉਮਾ ਪੈਦਾ ਹੋਈ ਆ, ਉਹਦੇ ਅੰਦਰ ਇੱਕ ਤਾਂਗ ਪੈਦਾ ਹੋਈ ਹੈ ਕਿ ਇਸ ਸੱਤਵੇਂ ਪੁੱਤਰ ਦਾ ਨਾਮ ਮੈਂ ਆਪਣੀ ਮਰਜ਼ੀ ਨਾਲ ਨਹੀਂ ਰੱਖਣਾ। ਗੁਰੂ ਜੋ ਬਚਨ ਕਰੇਗਾ, ਗੁਰੂ ਦਾ ਜੋ ਹੁਕਮ ਹੋਏਗਾ, ਮੈਂ ਉਹਦੇ ਮੁਤਾਬਕ ਨਾਮ ਰੱਖਾਂਗਾ। ਪੁੱਤ ਉਪੰਨਾ ਸਤਵਾਂ ਨਾਉ ਧਰਮ ਨੂੰ ਚਿੱਤ ਉਮਾਇਆ। ਇਹਦਾ ਕੋਈ ਧਰਮ ਵਾਲਾ ਨਾਮ ਰੱਖਿਆ ਜਾਏ, ਧਾਰਮਿਕ ਨਾਮ। ਨਾਮ ਵਿੱਚ ਬੜੀ ਵੱਡੀ ਬਰਕਤ ਹੁੰਦੀ ਹੈ। ਗੁਰੂ ਦੇ ਮੁੱਖ ਵਿੱਚੋਂ ਨਿਕਲੇ ਹੋਏ ਬੋਲਾਂ ਦੇ ਕਰਕੇ ਜਿਹੜਾ ਨਾਮ ਰੱਖਿਆ ਜਾਏ, ਗੁਰੂ ਦੇ ਮੁੱਖ ਵਿੱਚੋਂ ਨਿਕਲੇ ਹੋਏ ਬੋਲਾਂ ਕਰਕੇ ਜਦੋਂ ਨਾਮਕਰਨ ਕੀਤਾ ਜਾਂਦਾ, ਉਹ ਤੇ ਧਾਰਮਿਕ ਨਾਮ ਹੀ ਹੋਏਗਾ ਨਾ, ਧਰਮੀ ਨਾਮ ਹੀ ਹੋਏਗਾ। ਜਿਹੜਾ ਗੁਰੂ ਦੇ ਮੁੱਖ ਵਿੱਚੋਂ ਨਾਮ ਨਿਕਲੇਗਾ, ਉਹ ਤੇ ਨਾਮ ਮਹਾਨ ਹੋ ਜਾਏਗਾ, ਉੱਤਮ ਹੋ ਜਾਏਗਾ। ਇਹ ਧਰਮ ਦਾ ਨਾਮ ਆਪਣੇ ਸੱਤਵੇਂ ਪੁੱਤਰ ਦਾ ਰੱਖਣ ਵਾਸਤੇ ਇਹਦੇ ਵਿੱਚ ਉਮਾ ਪੈਦਾ ਹੋਇਆ। ਗੁਰੂ ਦੁਆਰੇ ਜਾਏ ਕਹਿ, ਗੁਰਮੁਖ ਨਾਉ ਨਾਰਾਇਣ ਕਹਿਆ। ਇਹ ਗੁਰੂ ਦੇ ਦੁਆਰੇ 'ਤੇ ਗਿਆ ਆਜਾਮਲ, ਜਾ ਕੇ ਬੇਨਤੀ ਕੀਤੀ। ਕਹਿਣ ਲੱਗਾ, ਮੈਂ ਆਪਣੀ ਜ਼ਿੰਦਗੀ ਵਿੱਚ ਬੜੇ ਗੁਨਾਹ ਕੀਤੇ ਨੇ, ਬੜੇ ਪਾਪ ਕੀਤੇ ਨੇ, ਮੇਰਾ ਸਰੀਰ ਰੂਪੀ ਘੜਾ ਪਾਪਾਂ ਦੇ ਨਾਲ ਨੱਕਾ ਨੱਕ ਭਰਿਆ ਹੋਇਆ ਹੈ। ਅਜਾਮਲ ਨੇ ਆਪਣੇ ਗੁਰੂ ਨੂੰ ਜਾ ਕੇ ਆਖਿਆ। ਇਸ ਤੋਂ ਪਹਿਲਾਂ ਕਹਿੰਦਾ, ਮੇਰੇ ਘਰ 6 ਪੁੱਤਰ ਪੈਦਾ ਹੋਏ ਨੇ, ਹੁਣ 7ਵਾਂ ਪੁੱਤਰ ਪੈਦਾ ਹੋਇਆ ਹੈ। ਆਪ ਕਿਰਪਾ ਕਰਕੇ, ਆਪ ਨਜ਼ਰ ਕਰਕੇ ਇਹਦਾ ਨਾਮਕਰਨ ਕਰੋ। ਅਤੇ ਉਸ ਗੁਰੂ ਨੇ ਕੀ ਕੀਤਾ, ਗੁਰਮੁਖ ਨਾਉ ਨਾਰਾਇਣ ਕਹਿਆ। ਉਹਨੇ ਆਖਿਆ, ਇਹ ਅਜਾਮਲ, ਜੇ ਤੂੰ ਸਾਡੇ ਕੋਲ ਆਇਆ ਹੈ ਆਪਣੇ ਇਸ ਪੁੱਤਰ ਦੇ ਨਾਮਕਰਨ ਵਾਸਤੇ, ਤੇ ਜਾ ਅਸੀਂ ਇਸ ਦਾ ਨਾਮ ਨਾਰਾਇਣ ਰੱਖਦੇ ਹਾਂ। ਨਾਰਾਇਣ ਇੱਕ ਰੱਬ ਦਾ ਨਾਮ ਵੀ ਹੈ, ਨਾਰਾਇਣ ਪਰਮਾਤਮਾ ਦਾ ਨਾਮ ਵੀ ਹੈ। ਗੁਰਬਾਣੀ ਵਿੱਚ ਵੀ ਬੋਲ ਆਉਂਦੇ ਨੇ, ਨਾਰਾਇਣ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਹੁਤ ਵਾਰੀ ਆਇਆ। ਨਾਮ ਨਾਰਾਇਣ, ਨੀਰ ਨਾਰਾਇਣ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਨਾਰਾਇਣ ਭਗਵਾਨ ਦਾ ਨਾਮ ਹੈ, ਪਰਮਾਤਮਾ ਦਾ ਨਾਮ ਹੈ। ਕਹਿਣ ਲੱਗੇ, ਉਸ ਗੁਰੂ ਨੇ ਅਜਾਮਲ ਦੇ ਸਾਰਿਆਂ ਤੋਂ ਛੋਟੇ ਅਤੇ 7ਵੇਂ ਪੁੱਤਰ ਦਾ ਨਾਮ ਨਾਰਾਇਣ ਰੱਖ ਦਿੱਤਾ। ਇਹ ਤਾਂ ਕੋਈ ਬਹਾਨਾ ਹੀ ਹੁੰਦਾ ਰੱਬ ਨੂੰ ਚੇਤੇ ਕਰਨ ਦਾ। ਸ਼੍ਰੀ ਜਪਜੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗਾਉਣ ਦੇ ਤਰੀਕਿਆਂ ਦਾ ਜ਼ਿਕਰ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਕੀਤਾ। ਹਰ ਕੋਈ ਗਾ ਰਿਹਾ ਹੈ ਤੈਨੂੰ, ਕੋਈ ਲੋੜ ਦੇ ਮੁਤਾਬਕ ਗਾ ਰਿਹਾ ਹੈ, ਕੋਈ ਮੰਗ ਦੇ ਮੁਤਾਬਕ ਗਾ ਰਿਹਾ ਹੈ, ਕਿਸੇ ਦੀ ਕੋਈ ਭਾਵਨਾ ਹੈ, ਕਿਸੇ ਦੀ ਕੋਈ ਇੱਛਾ ਹੈ। ਗਾਉਣ ਦਾ ਤਰੀਕਾ ਭਾਵੇਂ ਇੱਕ ਹੈ, ਪਰ ਅੰਦਰ ਦੀ ਭਾਵਨਾ ਵੱਖੋ ਵੱਖਰੀ ਹੈ, ਅੰਦਰ ਦੀ ਜਿਹੜੀ ਖਿੱਚ ਹੈ ਉਹ ਵੱਖਰੀ ਵੱਖਰੀ ਹੈ। ਗਾਵੈ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ। ਇਹ ਬੋਲ ਜਪ ਸਾਹਿਬ ਦੀ ਬਾਣੀ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕਹੋ ਜੀ ਲੈ ਫਿਰ ਦੇ। ਲੰਬੇਰੀ ਪੌੜੀ ਹੈ। ਗਾਉਣ ਦੇ ਕੀ ਕਾਰਨ ਹਨ, ਇੱਕ ਇੱਕ ਦਾ ਜ਼ਿਕਰ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵਿਖੈ ਹਾਦਰਾ ਹਦੂਰ। ਇਹ ਵੱਖ ਵੱਖ ਤਰੀਕੇ ਦੇ ਬਹੁਤ ਨਾਮ ਲੈਣੇ ਕੀਤੇ ਨੇ। ਸ਼ੁਰੂਆਤ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਕੀ ਕਹਿੰਦੇ, ਗਾਵੇ ਕੋ ਤਾਣ, ਤਾਣ ਤਾਕਤ ਨੂੰ ਕਹਿੰਦੇ ਨੇ। ਕਿਸੇ ਨੇ ਤਾਣ ਲੈ ਕੇ, ਤਾਕਤ ਲੈ ਕੇ ਤੈਨੂੰ ਗਾਇਆ। ਤਾਕਤ ਤੋਂ ਬਿਨਾਂ ਨਹੀਂ ਗਾਇਆ ਜਾ ਸਕਦਾ, ਤਾਣ ਤੋਂ ਬਿਨਾਂ ਨਹੀਂ ਗਾਇਆ ਜਾ ਸਕਦਾ। ਔਰ ਖਾਸ ਕਰਕੇ ਪ੍ਰਭੂ ਨੂੰ ਗਾਉਣ ਵਾਸਤੇ, ਰੱਬ ਜੀ ਨੂੰ ਗਾਉਣ ਵਾਸਤੇ ਬੜੇ ਵੱਡੇ ਤਾਣ ਦੀ ਲੋੜ ਹੁੰਦੀ ਹੈ, ਬੜੀ ਵੱਡੀ ਤਾਕਤ ਦੀ ਲੋੜ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਨੂੰ ਤੂੰ ਤਾਣ ਦਿੱਤਾ, ਜਿਨ੍ਹਾਂ ਨੂੰ ਤੂੰ ਤਾਕਤ ਦਿੱਤੀ ਹੈ, ਕੋਈ ਤੇ ਤੇਰੀ ਦਿੱਤੀ ਹੋਈ ਤਾਕਤ ਕਰਕੇ ਤੈਨੂੰ ਗਾ ਰਹੇ ਨੇ, ਤੇਰੀ ਦਿੱਤੀ ਹੋਈ ਇਹ ਸ਼ਕਤੀ ਕਰਕੇ ਤੈਨੂੰ ਗਾ ਰਹੇ ਨੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਜੇ ਕਿਸੇ ਦੇ ਵਿੱਚ ਕੋਈ ਤੂੰ ਤਾਣ ਭਰਿਆ, ਮਨ ਤਾਣ ਹੀ ਹੈ ਨਾ, ਜੇ ਰਸਨਾ ਬੋਲਦੀ ਹੈ ਕੋਈ ਤੇ ਤਾਣ ਕੰਮ ਕਰ ਰਿਹਾ, ਕੋਈ ਤੇ ਤਾਕਤ ਕੰਮ ਕਰ ਰਹੀ ਹੈ। ਜੇ ਸਾਡੀ ਜੀਭਾ ਬੋਲਦੀ ਹੈ, ਗੁਰੂ ਗੁਰੂ ਕਹਿੰਦੀ ਹੈ, ਇਹਦੇ ਵਿੱਚ ਬੋਲਣ ਦੀ ਤਾਕਤ ਤੇ ਗੁਰੂ ਨੇ ਦਿੱਤੀ ਹੈ, ਰੱਬ ਨੇ ਦਿੱਤੀ ਹੈ, ਪਰਮਾਤਮਾ ਦੀ ਦਿੱਤੀ ਹੋਈ ਤਾਕਤ ਕਰਕੇ ਹੀ ਆਪਾਂ ਗਾਉਂਦੇ ਹਨ। ਜੇ ਕਿਸੇ ਵਿੱਚ ਤੇਰਾ ਦਿੱਤਾ ਹੋਇਆ ਤਾਣ ਹੈ ਤਾਂ ਹੀ ਕੋਈ ਤੈਨੂੰ ਗਾ ਰਿਹਾ, ਤੇ ਕੋਈ ਇਸ ਕਰਕੇ ਤੈਨੂੰ ਗਾ ਰਿਹਾ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਦੇਖ ਦੇਖ ਕੇ ਬੰਦਾ ਸ਼ੁਕਰਾਨੇ ਦੇ ਰੂਪ ਵਿੱਚ ਵੀ ਤੈਨੂੰ ਗਾ ਲੈਂਦਾ। ਦਾਤ ਜਾਣੇ, ਸਾਨੂੰ ਸਰੀਰ ਮਿਲਿਆ ਇਹ ਇੱਕ ਦਾਤ ਹੀ ਹੈ, ਬਾਕੀ ਚੀਜ਼ਾਂ ਤਾਂ ਬਾਅਦ ਵਿੱਚ ਨੇ ਨਾ, ਦੁਨੀਆਦਾਰੀ ਦੇ ਪਦਾਰਥ ਨੇ, ਇਹ ਤਾਂ ਬਹੁਤ ਬਾਅਦ ਦੀਆਂ ਗੱਲਾਂ ਨੇ। ਦਾਨ ਦੇ ਵਿੱਚ, ਦਾਤ ਦੇ ਰੂਪ ਵਿੱਚ ਅਗਰ ਸਾਨੂੰ ਕੁਝ ਮਿਲਿਆ ਤਾਂ ਉਹ ਇਹ ਸਰੀਰ ਹੈ, ਦੇਖਣ ਵਾਲੀਆਂ ਅੱਖਾਂ ਨੇ, ਇਹ ਦਾਨ ਵਿੱਚ ਨੇ, ਸੁਣਨ ਵਾਲੇ ਕੰਨ ਹਨ, ਇਹ ਦਾਨ ਵਿੱਚ ਮਿਲੇ ਹੋਏ ਨੇ, ਚੱਲਣ ਵਾਲੇ ਹੱਥ ਪੈਰ ਹਨ, ਇਹ ਦਾਨ ਹੀ ਕੀਤਾ ਪਰਮਾਤਮਾ ਨੇ, ਦਾਨ ਦੇ ਬਦਲੇ ਵਿੱਚ ਕੁਝ ਦੇਣਾ ਥੋੜ੍ਹੀ ਹੁੰਦਾ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਕੋਈ ਕਹਿੰਦਾ ਇਹ ਤੇਰੀਆਂ ਨਿਸ਼ਾਨੀਆਂ ਨੇ। ਨਿਸ਼ਾਨੀ ਕਿਹਦੀ ਹੁੰਦੀ ਹੈ? ਕੋਈ ਸਾਨੂੰ ਕੁਝ ਦਿੰਦਾ ਹੈ ਨਾ, ਬਦਲੇ ਵਿੱਚ ਲੈਂਦਾ ਕੁਝ ਨਹੀਂ, ਆਪਾਂ ਕਹਿੰਦੇ ਇਹ ਉਹਦੀ ਨਿਸ਼ਾਨੀ ਹੈ, ਪ੍ਰੇਮ ਦੀ, ਭਾਵਨਾ ਦੀ, ਸ਼ਰਧਾ ਦੀ, ਪ੍ਰੇਮ ਭੇਟਾ ਜੋ ਦਿੱਤੀ ਹੁੰਦੀ ਹੈ। ਸਾਡੀ ਜ਼ਿੰਦਗੀ ਵਿੱਚ ਸਾਨੂੰ ਜੋ ਕੁਝ ਮਿਲਿਆ ਹੈ, ਗੁਰੂ ਨਾਨਕ ਦੇਵ ਕਹਿੰਦੇ ਇਹ ਸਾਰਾ ਕੁਝ ਦਾਨ ਹੈ, ਤੇਰੀ ਦਾਤ ਹੈ। ਇਸ ਕਰਕੇ ਕੋਈ ਕੋਈ ਬੰਦਾ ਇਸ ਕਰਕੇ ਗਾਉਂਦਾ ਹੈ ਕਿ ਇਹ ਨਿਸ਼ਾਨੀਆਂ ਨੇ, ਸਾਨੂੰ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ, ਗਾਉਣਾ ਚਾਹੀਦਾ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਇਹ ਨਿਸ਼ਾਨੀਆਂ ਹਨ। ਇਹ ਇੱਕ ਦਾਤ ਸਮਝ ਕੇ ਨਾ, ਆਪਣੇ ਪੁੱਤਰ ਦੀ ਦਾਤ ਸਮਝ ਕੇ ਆ ਗਿਆ ਹੈ ਆਪਣੇ ਗੁਰੂ ਕੋਲੇ, ਕਹਿੰਦਾ ਇਹਦਾ ਨਾਮ ਰੱਖ ਦਿਓ, ਤੇ ਉਹਨੇ ਖੁਸ਼ ਹੋ ਕੇ ਇਹਦਾ ਨਾਮ ਰੱਖ ਦਿੱਤਾ ਨਾਰਾਇਣ ਕਹਿਆ। ਤੇ ਸੁਭਾਵਕ ਕੀ ਹੈ, ਪਿਤਾ ਆਪਣੇ ਪੁੱਤਰ ਨੂੰ ਆਵਾਜ਼ ਤੇ ਮਾਰੇਗਾ ਹੀ ਨਹੀਂ, ਤੇ ਨਾਰਾਇਣ ਹੀ ਕਹੇਗਾ। ਜਦੋਂ ਨਾਮ ਹੀ ਨਾਰਾਇਣ ਹੈ ਤੇ ਫਿਰ ਨਾਰਾਇਣ ਕਰਕੇ ਉਹਨੂੰ ਬੁਲਾਇਆ ਜਾਏਗਾ। ਭਾਵੇਂ ਨਾਰਾਇਣ ਪੁੱਤਰ ਦਾ ਨਾਮ ਰੱਖੇ ਹੈ, ਪਰ ਇਹ ਰੱਬ ਦਾ ਨਾਮ ਵੀ ਹੈ। ਕਿਸੇ ਬਹਾਨੇ ਇਹ ਨਾਮ ਤੇ ਲਵੇਗਾ, ਗੁਨਾਹਗਾਰ ਬੰਦਾ, ਪਾਪੀ ਬੰਦਾ। ਇਹ ਇੱਕ ਜੂਤੀ ਹੁੰਦੀ ਹੈ, ਇਹ ਇੱਕ ਤਰੀਕਾ ਹੁੰਦਾ ਕਿ ਜਿਸ ਦੀ ਰਸਨਾ 'ਤੇ ਕਦੇ ਨਾਮ ਨਹੀਂ ਆਇਆ, ਜਿਹਨੇ ਰਸਨਾ 'ਤੇ ਜੀਭਾ 'ਤੇ ਕਦੇ ਨਾਮ ਲੈਣਾ ਹੀ ਨਹੀਂ ਕੀਤਾ, ਘੱਟੋ ਘੱਟ ਹੁਣ ਬਹਾਨੇ ਦੇ ਨਾਲ ਇਹ ਨਾਰਾਇਣ ਨਾਰਾਇਣ 'ਤੇ ਆਖੇਗਾ ਨਾ, ਜਦੋਂ ਪੁੱਤਰ ਨੂੰ ਆਵਾਜ਼ ਮਾਰੇਗਾ। ਕੋਈ ਪੁੱਤਰ ਧੀ ਦਾ ਨਾਮ ਆਵਾਜ਼ 'ਤੇ ਮਾਰਨੀ ਪੈਂਦੀ ਹੈ। ਇਹ ਬੜੀ ਯੁਕਤੀ ਦੇ ਨਾਲ, ਬੜੇ ਤਰੀਕੇ ਦੇ ਨਾਲ ਗੁਰੂ ਜਨ ਨੇ ਇਹਦਾ ਨਾਮ ਨਾਰਾਇਣ ਰੱਖ ਦਿੱਤਾ। ਕਹਿਣ ਲੱਗੇ, ਇਹ ਅਜਾਮਲ, ਜਾ ਅੱਜ ਅਸੀਂ ਤੇਰੇ ਪੁੱਤਰ ਦਾ ਨਾਮ ਨਾਰਾਇਣ ਰੱਖਦੇ ਹਾਂ, ਅੰਤ ਵੇਲੇ ਇਹ ਨਾਮ ਤੇਰੀ ਜ਼ਰੂਰ ਸਹਾਇਤਾ ਕਰੇਗਾ, ਅੰਤ ਵੇਲੇ ਇਹ ਨਾਮ ਤੇਰੀ ਜ਼ਰੂਰ ਬਾਂਹ ਫੜੇਗਾ, ਇਸ ਪਾਪਾਂ ਦੇ ਭਵ ਸਾਗਰ ਦੇ ਅੰਦਰ ਤੈਨੂੰ ਡੁੱਬਦੇ ਹੋਏ ਨੂੰ ਇਹ ਨਾਮ ਇੱਕ ਦਿਨ ਜ਼ਰੂਰ ਬਚਾਏਗਾ ਨਾਰਾਇਣ। ਉਹ ਜ਼ਿਕਰ ਭਾਈ ਗੁਰਦਾਸ ਕਰ ਵੀ ਰਹੇ ਨੇ, ਕਹਿੰਦੇ ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਛਿਆ। ਵਾਕਿਆ ਐਸਾ ਹੋਇਆ, ਅਜਾਮਲ ਪਾਪੀ ਦਾ ਜਦੋਂ ਅੰਤ ਵੇਲਾ ਆਇਆ ਨਾ, ਅਖੀਰਲਾ ਵੇਲਾ ਆਇਆ, ਤੇ ਇਹਦਾ ਆਪਣੇ ਇਸ ਸਾਰਿਆਂ ਤੋਂ ਛੋਟੇ ਪੁੱਤਰ ਦੇ ਨਾਲ ਬੜਾ ਹੀ ਮੋਹ ਸੀ, ਬੜਾ ਸੁਨੇਹ ਸੀ। ਜਿਸ ਪੁੱਤਰ ਧੀ ਦੇ ਨਾਲ ਬਹੁਤਾ ਸੁਨੇਹ ਹੋਵੇ ਸੁੱਤੇ ਸਿੱਧ ਉਹਦਾ ਨਾਮ ਹੀ ਨਿਕਲਦਾ ਚਿੱਤ ਵਿੱਚੋਂ। ਸੁਭਾਵਿਕ ਹੀ ਗੱਲ ਹੈ, ਜਿਸ ਦਾ ਨਾਮ ਸਾਡੇ ਅੰਦਰ ਉਕਰਿਆ ਜਾਏ, ਜਿਹਦੇ ਨਾਲ ਮੋਹ ਹੋਵੇ ਸੁਨੇਹ ਹੋਵੇ, ਉਹਦਾ ਨਾਮ ਆਪਣੇ ਆਪ ਹੀ ਨਿਕਲ ਪੈਂਦਾ। ਜੇ ਅੰਦਰ ਗੁਰੂ ਦਾ ਨਾਮ ਉਕਰਿਆ ਹੋਇਆ, ਗੁਰੂ ਗੁਰੂ ਹਰ ਵੇਲੇ ਹੀ ਅੰਦਰੋਂ ਨਿਕਲੀ ਜਾਏਗਾ, ਸੁੱਤੇ ਸਿੱਧ ਸੁਭਾਅ ਹੀ ਬਣ ਜਾਏਗਾ। ਜਦੋਂ ਅਜਾਮਲ ਪਾਪੀ ਦਾ ਅੰਤ ਆਇਆ, ਇਹਨੂੰ ਆਪਣੀ ਮੌਤ ਨੇੜੇ ਦਿਸੀ, ਦਿਖਾਈ ਦਿੱਤੀ, ਅੰਤਕਾਲ ਜਮਦੂਤ ਵੇਖ, ਇਹ ਡਰ ਗਿਆ, ਇਹ ਘਬਰਾ ਗਿਆ। ਬੰਦਾ ਘਬਰਾਉਂਦਾ ਹੈ ਨਾ ਜਦੋਂ ਮੌਤ ਦਿਖਾਈ ਦਿੰਦੀ ਹੈ, ਅੰਤ ਵੇਲਾ ਨੇੜੇ, ਕੋਈ ਘਟਨਾ ਘਟ ਜਾਏ, ਫਿਰ ਇਹ ਡਰਿਆ ਹੁੰਦਾ, ਘਬਰਾਇਆ ਹੁੰਦਾ। ਉਸ ਘਬਰਾਹਟ ਵਿੱਚ ਆ ਕੇ ਪੁੱਤ ਨਾਰਾਇਣ ਬੋਲੇ, ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਹੈ, ਇੰਨੀਆਂ ਆਵਾਜ਼ਾਂ ਮਾਰੀਆਂ, ਨਾਰਾਇਣ ਨਾਰਾਇਣ ਨਾਰਾਇਣ ਬੋਲਦਾ ਗਿਆ ਬੋਲਦਾ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਨਾਰਾਇਣ ਰੱਬ ਦਾ ਨਾਮ ਵੀ ਸੀ, ਅਤੇ ਉਹ ਨਾਰਾਇਣ ਨਾਰਾਇਣ ਕਹਿੰਦਿਆਂ ਕਹਿੰਦਿਆਂ ਕਹਿੰਦਿਆਂ ਕਹਿੰਦਿਆਂ ਇਹਦਾ ਜੀਵਨ ਮੁਕਤ ਹੋ ਗਿਆ, ਇਹਦੀ ਵੀ ਗਤੀ ਹੋ ਗਈ, ਅੰਤਕਾਲ ਨਾਰਾਇਣ ਸਿਮਰੈ, ਬਾਣੀ ਦਾ ਬੋਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਐਸੀ ਚਿੰਤਾ ਮੈਂ ਜੇ ਮਰੇ, ਬਧਤ ਤਿਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੈ ਹਿਰਦੈ ਵਸੇ। ਇਹ ਭਗਤ ਤਿਰਲੋਚਨ ਸਾਹਿਬ ਦੀ ਬਾਣੀ ਹੈ, 15 ਭਗਤਾਂ ਵਿੱਚ ਇੱਕ ਭਗਤ ਤਿਰਲੋਚਨ ਜੀ ਦੀ ਇਹ ਗੱਲ ਹੈ, ਉਹਨਾਂ ਦਾ ਇਹ ਸ਼ਬਦ ਹੈ। ਅੰਤਕਾਲ ਨਾਰਾਇਣ ਸਿਮਰੇ, ਉਹ ਕਹਿੰਦੇ ਨੇ, ਇਸ ਸ਼ਬਦ ਦੀ ਅਖੀਰਲੀ ਪੰਕਤੀ ਹੈ ਭਗਤ ਤਿਰਲੋਚਨ ਦੀ। ਉਂਝ ਤੇ ਉਹਨਾਂ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ, ਅੰਤਕਾਲ ਜੋ ਲਛਮੀ ਸਿਮਰੇ, ਅੰਤਕਾਲ ਜੋ ਮੰਦਰ ਸਿਮਰੇ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਜਿਹੋ ਜਿਹਾ ਸਿਮਰਨ, ਜਿਹੋ ਜਿਹੀ ਯਾਦ, ਜਿਹੋ ਜਿਹੀ ਆਵਾਜ਼ ਮਨੁੱਖ ਆਪਣੇ ਅੰਦਰੋਂ ਕੱਢਦਾ ਰਹਿੰਦਾ, ਅੰਤਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇਵਰ, ਸੂਕਰ ਜੋਨ ਵਲ ਵਲ ਉਤਰੈ। ਜੇ ਉਹ ਅੰਤ ਵੇਲੇ ਮਾਇਆ ਨੂੰ ਹੀ ਸਿਮਰਦਾ ਰਿਹਾ, ਲਛਮੀ ਨੂੰ ਹੀ ਸਿਮਰਦਾ ਰਿਹਾ, ਤੇ ਸਰਪ ਜੋਨ ਵਲ ਵਲ ਉਤਰੈ। ਇਹ ਸਾਰੀਆਂ ਗੱਲਾਂ ਕਰਦਿਆਂ ਕਰਦਿਆਂ ਅੰਤ ਵਿੱਚ ਭਗਤ ਤਿਰਲੋਚਨ ਜੀ ਕਹਿੰਦੇ, ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਬਧਤ ਤਿਰਲੋਚਨ ਤੇ ਨਰ ਮੁਕਤਾ। ਤਿਰਲੋਚਨ ਸਾਹਿਬ ਜੀ ਕਹਿੰਦੇ ਨੇ, ਭਗਤ ਜੀ, ਇਹ ਗੱਲ ਮੈਂ ਦਾਅਵੇ ਨਾਲ ਆਖਦਾ ਹਾਂ, ਅਵਸ਼ ਆਖਦਾ ਹਾਂ, ਉਹਦੇ ਬੰਧਨ ਟੁੱਟ ਜਾਣਗੇ, ਬਧਤ ਤਿਰਲੋਚਨ ਤੇ ਨਰ ਮੁਕਤਾ, ਉਹ ਨਰ ਮੁਕਤ ਹੋ ਜਾਏਗਾ, ਉਸ ਨਰ ਦੀ ਬੰਦ ਖਲਾਸੀ ਹੋ ਜਾਏਗੀ। ਨਾਰਾਇਣ ਨਾਰਾਇਣ ਕਹਿੰਦੇ ਆ, ਉਹ ਨਾਰਾਇਣ ਹਿਰਦੇ ਵਿੱਚ ਵਸ ਜਾਏਗਾ, ਪਿਤੰਬਰ ਵਾਕਿਆ ਹਿਰਦੇ ਵਸੇ। ਪਿਤੰਬਰ ਇਹ ਵੀ ਪਰਮਾਤਮਾ ਦਾ ਹੀ ਨਾਮ ਹੈ, ਭਗਵਾਨ ਦਾ ਹੀ ਨਾਮ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ ਨਾਮ ਆਇਆ, ਪੀਲੇ ਰੰਗ ਤੋਂ ਬਣਿਆ, ਉਂਝ ਜੋ ਪੀਲੇ ਵਸਤਰ ਧਾਰਨ ਕਰਦਾ ਪਿਤੰਬਰ, ਬਿਲਕੁਲ ਉਹੀ ਨਾਮ ਅਜਾਮਲ ਪਾਪੀ ਨੇ ਗਾਉਣਾ ਕੀਤਾ। ਸਤਿਗੁਰੂ ਦੀ ਬਾਣੀ ਵਿੱਚ ਇੱਕ ਹੋਰ ਬੋਲ ਆਉਂਦਾ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਗੁਰੂ ਤੇਗ ਬਹਾਦਰ ਜੀ ਦੇ ਵੀ ਬੋਲ ਨੇ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰ ਸਪਾਰ। ਅਜਾਮਲ ਉਹ ਪਾਪੀ ਸੀ ਜਿਸ ਨੂੰ ਸਾਰਾ ਜਗਤ ਜਾਣਦਾ ਸੀ, ਸਾਰੀ ਦੁਨੀਆਂ ਜਾਣਦੀ ਸੀ, ਉਹਦਾ ਜਿਹੜਾ ਪਾਰ ਉਤਾਰਾ ਹੈ ਇੱਕ ਪਲ ਵਿੱਚ ਹੀ ਹੋ ਗਿਆ, ਇੱਕ ਨਿਮਖ ਵਿੱਚ ਹੀ ਹੋ ਗਿਆ। ਸਤਿਗੁਰੂ ਜੀ ਕਹਿੰਦੇ, ਹੇ ਨਾਨਕ, ਹੇ ਭਾਈ, ਜੇ ਅਜਾਮਲ ਵਰਗੇ ਪਾਪੀ ਦਾ ਨਿਸਤਾਰਾ ਹੋ ਸਕਦਾ ਫਿਰ ਤੂੰ ਵੀ ਐਸਾ ਹੀ ਕਰ। ਤੂੰ ਕੀ ਕਰ? ਚੇਤ ਚਿੰਤਾ ਮਾਣ, ਤੂੰ ਵੀ ਚੇਤ। ਚੇਤ ਦਾ ਭਾਵ ਕੀ ਹੈ? ਚੇਤੇ ਕਰ, ਯਾਦ ਕਰ, ਉਸ ਨੂੰ ਗਾ, ਕਿਸ ਨੂੰ ਚਿੰਤਾ ਮਨ ਜੋ ਚਿੰਤਾ ਤੋਂ ਰਹਿਤ ਕਰ ਦਿੰਦਾ ਜੋ ਚਿੰਤਾ ਤੋਂ ਰਹਿਤ ਹੋ ਜਾਏ ਜਿਸ ਦੀ ਵਡਿਆਈ ਕਰਕੇ ਉਹਨੂੰ ਚਿੰਤਾ ਮਨ ਵੀ ਕਹਿੰਦੇ ਤੈਂ ਵੀ ਉਤਰ ਸਪਾਰਾ ਉਸ ਅਜਾਮਲ ਦੀ ਤਰ੍ਹਾਂ ਤੂੰ ਵੀ ਇਸ ਭਵ ਸਾਗਰ ਤੋਂ ਪਾਰ ਉਤਰ ਜਾਏਗਾ ਤੇਰਾ ਵੀ ਪਾਰ ਉਤਾਰਾ ਹੋ ਜਾਏਗਾ ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਸ਼ਹਿਆ ਜਮ ਗਣ ਮਾਰੇ ਹਰਜਨਾ ਗਇਆ ਸੁਰਗ ਜਮ ਡੰਡ ਨਾ ਸਹਿਆ ਭਾਵੇਂ ਅਜਾਮਲ ਪਾਪੀ ਦੇ ਅੰਦਰ ਜਮ ਗਣ ਬਹੁਤ ਸਨ ਗੁਣਾ ਬਹੁਤ ਸਨ ਭਾਈ ਗੁਰਦਾਸ ਕਹਿੰਦੇ ਲੇਕਿਨ ਨਾਰਾਇਣ ਨਾਰਾਇਣ ਕਰਕੇ ਉਹ ਸਾਰੇ ਮਾਰੇ ਗਏ ਗੁਣਾ ਇਹਦੇ ਨਾਸ਼ ਹੋ ਗਏ ਗੁਣਾ ਨਾਸ਼ ਹੁੰਦਿਆਂ ਕੋਈ ਬਹੁਤੀ ਦੇਰੀ ਨਹੀਂ ਲੱਗਦੀ ਬਹੁਤਾ ਸਮਾਂ ਨਹੀਂ ਲੱਗਦਾ ਜੇ ਗੁਰੂ ਦੇ ਨਾਮ ਦੀ ਚਿਣਗ ਲੱਗ ਜਾਏ ਚਿਣਗ ਚਿੰਗਿਆੜੀ ਨੂੰ ਕਹਿੰਦੇ ਨੇ ਨਾਮ ਦੀ ਚਿੰਗਿਆੜੀ ਇੱਕ ਪਲ ਵਿੱਚ ਇਹਨਾਂ ਗੁਨਾਹਾਂ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬੋਲ ਆਉਂਦਾ ਹੈ ਈਂਧਣ ਕੀਤੋ ਮੂੰਕਣਾ ਭੋਰੀ ਦਿੱਤੀਅਮ ਭਾ ਈਂਧਣ ਕਿਹਨੂੰ ਕਹਿੰਦੇ ਨੇ ਲੱਕੜਾਂ ਨੂੰ ਜਲਣ ਸ਼ੀਲ ਪਦਾਰਥ ਜੋ ਹੋਵੇ ਉਹਨੂੰ ਈਂਧਣ ਕਹਿੰਦੇ ਨੇ ਲੱਕੜਾਂ ਦੇ ਵੱਡੇ ਵੱਡੇ ਢੇਰ ਲੱਗੇ ਹੋ ਨਾ ਵੱਡੇ ਵੱਡੇ ਢੇਰ ਮੂੰਕਣਾ ਮਣਾ ਮੂਹੀ ਲੱਕੜਾਂ ਪਈਆਂ ਹੋਣ ਅੱਜ ਵੀ ਆਪਾਂ ਦੇਖਦੇ ਹਾਂ ਲੱਕੜਾਂ ਦੇ ਵੱਡੇ ਵੱਡੇ ਜਿਹੜੇ ਅੰਬਾਰ ਹੁੰਦੇ ਨੇ ਉੱਥੇ ਜੇ ਅੱਗ ਲੱਗ ਜਾਏ ਤਾਂ ਦੇਖਦਿਆਂ ਹੀ ਦੇਖਦਿਆਂ ਲੱਕੜਾਂ ਸੜ ਕੇ ਰਾਖ ਹੋ ਜਾਂਦੀਆਂ ਨੇ ਸੜ ਕੇ ਸਵਾਹ ਹੋ ਜਾਂਦੀਆਂ ਨੇ ਅੱਗ ਦੀ ਤਾਂ ਇੱਕ ਚਿੰਗਿਆੜੀ ਲੱਗੀ ਹੈ ਨਾ ਇੱਕ ਚਿਣਗੀ ਲੱਗੀ ਹੈ ਲੱਖਾਂ ਮਣ ਲੱਕੜਾਂ ਸੜ ਕੇ ਰਾਖ ਹੋ ਗਈਆਂ ਈਂਧਣ ਕਿਤੋਂ ਮੁੱਕਣਾ ਭੋਰੀ ਦਿੱਤੀ ਭੋਰੀ ਕੋ ਅੱਗ ਲੱਗੀ ਹੈ ਨਾਨਕ ਸੱਚ ਛੰਦੜੋ ਸੱਚ ਸ਼ੈ ਹੱਬੇ ਡੁੱਖੜੇ ਉਲਾਹੇ ਜੇ ਸੱਚਾ ਸ਼ਾਹ ਉਹ ਸੱਚਾ ਪਰਮਾਤਮਾ ਅੰਦਰ ਵਸ ਜਾਏ ਤੇ ਅੱਗ ਦੀ ਤਰ੍ਹਾਂ ਸਾਰੇ ਦੁੱਖ ਕਲੇਸ਼ ਸਾੜ ਕੇ ਰਾਖ ਕਰ ਦਿੰਦਾ ਬਿਲਕੁਲ ਐਵੇਂ ਹੋਇਆ ਜਮ ਗਣ ਮਾਰੇ ਹਰ ਜਨਾ ਹਰੀ ਜਨਾ ਦੇ ਦਿੱਤੇ ਹੋਏ ਉਪਦੇਸ਼ ਦੇ ਮੁਤਾਬਕ ਜਿਹੜੇ ਜਮ ਗਣ ਸਨ ਉਹ ਸਾਰੇ ਹੀ ਮਾਰ ਦਿੱਤੇ ਇਹਦੇ ਅੰਦਰੋਂ ਕੱਢ ਦਿੱਤੇ ਪਰ ਅੰਤ ਵੇਲੇ ਐਸੀ ਖੇਡ ਵਾਪਰੀ ਹੈ ਸੁਰਗ ਜਮ ਡੰਡ ਨਾ ਸਹਿਆ ਹੁਣ ਉਸਨੂੰ ਜਮਾਂ ਦੇ ਡੰਡੇ ਦੀ ਮਾਰ ਨਹੀਂ ਪੈਂਦੀ ਉਂਝ ਤੇ ਬਾਣੀ ਕਹਿੰਦੀ ਹੈ ਨਾ ਜਮਾਂ ਦਾ ਡਾਂਡੇ ਦੇ ਸਿਰ ਉੱਤੇ ਲਟਕਿਆ ਹੁੰਦਾ ਹੈ ਇਹਦੇ ਸਿਰ ਵਿੱਚ ਵਜਰੇ ਸਲੋਕ 12 ਤੇ ਵਧੀਕ ਵਿੱਚ ਬੋਲ ਹੈ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਹਰਾਏ ਜ਼ਿੰਦਗੀ ਦੇ ਅੰਦਰ ਪਾਪ ਕਰਮ ਕਰਨ ਵਾਲਿਆਂ ਦੀ ਹਾਲਤ ਉਸ ਮਧਾਣੀ ਦੇ ਰਿੜਕੇ ਦਿਨ ਦੀ ਤਰ੍ਹਾਂ ਹੈ ਮੱਥ ਦਿੰਦੀ ਹੈ ਸਾਰਾ ਕੁਛ ਇਹਦੇ ਪਾਪਾਂ ਰੂਪੀ ਮਧਾਣੀ ਇਹਨੂੰ ਮੱਥ ਕੇ ਰੱਖ ਦਿੰਦੀ ਹੈ ਇੱਕ ਬਾਣੀ ਦੇ ਅੰਦਰ ਬੋਲ ਆਉਂਦਾ ਸਤਿਗੁਰੂ ਜੀ ਦਾ ਬੜਾ ਮਹਾਨ ਪਵਿੱਤਰ ਬੋਲ ਹੈ ਉਹਦੇ ਰਾਹੀਂ ਸਤਿਗੁਰੂ ਕਹਿੰਦੇ ਤਲਬਾਂ ਪੌਸਨ ਆਕੀਆਂ ਬਾਕੀ ਜਿਨ੍ਹਾਂ ਰਹੀ ਤਲਬਾਂ ਦਾ ਭਾਵ ਕੀ ਹੁੰਦਾ ਆਵਾਜ਼ ਪੈਣੀ ਕਿਸੇ ਨੂੰ ਕੋਰਟ ਵਿੱਚ ਕਚਹਿਰੀ ਵਿੱਚ ਤਰੀਕ 'ਤੇ ਪੇਸ਼ ਹੋਣ ਵਾਸਤੇ ਸੱਦਾ ਆਉਂਦਾ ਉੱਥੇ ਬੜੇ ਲੋਕ ਬੈਠੇ ਹੁੰਦੇ ਨੇ ਆਪਾਂ ਦੇਖਦੇ ਜਦੋਂ ਤਰੀਕ ਹੁੰਦੀ ਹੈ ਬਹੁਤ ਸਾਰੇ ਲੋਕਾਂ ਦਾ ਜਮਾਵੜਾ ਲੱਗਾ ਹੁੰਦਾ ਬੜੇ ਲੋਕ ਬੈਠੇ ਹੁੰਦੇ ਨੇ ਆਪੋ ਆਪਣੀ ਵਾਰੀ ਦੀ ਉਡੀਕ ਕਰ ਰਹੇ ਹੁੰਦੇ ਨੇ ਹਲਕਾਰਾ ਆਉਂਦਾ ਹੈ ਬਾਹਰ ਨਿਕਲਦਾ ਹੈ ਉੱਚੀ ਆਵਾਜ਼ ਦਿੰਦਾ ਜਿਸ ਦੀ ਪੇਸ਼ੀ ਹੁੰਦੀ ਹੈ ਜਿਸ ਦੀ ਤਰੀਕ ਉਹਨੂੰ ਕਹਿੰਦੇ ਤਲਬਾਂ ਪੈਣੀਆਂ ਤਲਬਾਂ ਕਿਹਨੂੰ ਪੈਂਦੀਆਂ ਨੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਆਕੀਆਂ ਨੂੰ ਤਲਬਾਂ ਪੈਸਨ ਆਕੀਆਂ ਬਾਕੀ ਜਿਨ੍ਹਾਂ ਰਹੀ ਜਿਨ੍ਹਾਂ ਵੱਲ ਬਾਕੀ ਹੈ ਬਾਕੀ ਕਿਹਦਾ ਕੀ ਭਾਵ ਹੈ, ਬਕਾਇਆ। ਆਪਾਂ ਜਦੋਂ ਜੋੜ ਘਟਾਓ ਕਰਦੇ ਹਾਂ ਨਾ, ਤਾਂ ਲਾਸਟ ਵਿੱਚ ਜਾ ਕੇ ਲਿਖਿਆ ਜਾਂਦਾ ਬਾਕੀ ਬੈਲੈਂਸ। ਬਾਕੀ ਜੇ ਜੋੜ ਦੇ ਵਿੱਚ ਕੁਝ ਬਚ ਗਿਆ ਹੈ, ਉਹ ਬਕਾਇਆ ਹੈ, ਉਹ ਮਾਨੋ ਕਰਜ਼ਾ ਹੈ। ਇੱਥੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਗੁਰੂ ਨੇ ਸਾਡੇ 'ਤੇ ਨਜ਼ਰ ਕੀਤੀ ਹੈ, ਸਾਡੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਹੈ। ਜ਼ਿੰਦਗੀ ਦੇ ਅੰਦਰ ਜਿਹੜਾ ਸਾਡੇ ਕਰਜ਼ਾ ਚੜ੍ਹਿਆ ਸੀ ਉਹ ਉਤਰ ਗਿਆ ਹੈ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮੱਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲੱਥ। ਇਹ ਕਈ ਜਨਮਾਂ ਦਾ ਜਿਹੜਾ ਰਿਣ ਕਰਜ਼ਾ ਸੀ, ਇਹ ਗੁਰੂ ਨੇ ਕਿਰਪਾ ਕਰਕੇ ਇੱਕ ਪਲ ਵਿੱਚ ਹੀ ਉਤਾਰ ਦਿੱਤਾ ਹੈ। ਜਮਗਣ ਮਾਰੇ ਮਾਰ ਦਿੱਤੇ, ਜਮ ਡੰਡ ਨਾ ਸਹਿਆ, ਹੁਣ ਇਹਨੂੰ ਜਮਾਂ ਦਾ ਡੰਡ ਨਹੀਂ ਸਹਿਣਾ ਪਿਆ, ਇਹਨੂੰ ਜਮਾਂ ਦੀ ਮਾਰ ਨਹੀਂ ਪਏਗੀ ਅਜਾਮਲ ਨੂੰ, ਕਿਉਂਕਿ ਇਸਨੇ ਅੰਤ ਵੇਲੇ ਨਾਰਾਇਣ ਨਾਰਾਇਣ ਕਹਿਣਾ ਕੀਤਾ ਹੈ। ਨਾਦ ਲਏ ਦੁੱਖ ਡੇਰਾ ਢਹਿਆ, ਨਾਏ ਲਏ, ਜਦੋਂ ਨਾਮ ਲੈਣਾ ਕੀਤਾ ਹੈ ਨਾ, ਨਾਮ ਜਿਹੜਾ ਦੁੱਖਾਂ ਦਾ ਡੇਰਾ ਦੁੱਖਾਂ ਦਾ ਘਰ ਉਹ ਢਹਿ ਗਿਆ, ਢਹਿ ਕੇ ਢੇਰੀ ਹੋ ਗਏ। ਇਹ ਵੀ ਇੱਕ ਘਰ ਹੈ, ਇਹ ਵੀ ਇੱਕ ਡੇਰਾ ਹੈ ਦੁੱਖਾਂ ਦਾ, ਪਰ ਨਾਮ ਲੈਣ ਕਰਕੇ ਵਡਿਆਈ ਕਰਨ ਕਰਕੇ ਇਹ ਕਿਲਾ ਹੀ ਢਹਿ ਗਿਆ, ਇਹ ਘਰ ਹੀ ਟੁੱਟ ਗਿਆ। ਇਹ ਬੜਾ ਮਜ਼ਬੂਤ ਕਿਲਾ ਹੈ ਬਾਣੀ ਦੇ ਮੁਤਾਬਕ, ਜਿਹਦੇ ਵਿੱਚ ਗੁਣਾ ਹੀ ਗੁਣਾ ਰਹਿੰਦੇ ਨੇ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਐਸੋ ਕੌਣ ਬਲੀ ਹੈ, ਇੰਨਾ ਵੱਡਾ ਕਿਹੜਾ ਸੂਰਬੀਰ ਹੈ। ਜਿਹੜਾ ਇਸ ਕਿਲੇ ਨੂੰ ਤੋੜ ਦਿੰਦਾ ਹੈ, ਢਾ ਕੇ ਪਰਾਂ ਕਰ ਦਿੰਦਾ, ਬਾਣੀ ਕਹਿੰਦੀ ਹੈ ਕੋਈ ਵਿਰਲਾ ਸੂਰਬੀਰ ਹੁੰਦਾ, ਕੋਈ ਵਿਰਲਾ ਬਲੀ ਬਹਾਦਰ ਹੁੰਦਾ, ਜਿਹਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਦਾ ਤਿੱਖਾ ਤੀਰ ਵੱਜ ਜਾਂਦਾ। ਕਬੀਰ ਸਾਹਿਬ ਦੇ ਬੋਲਾਂ ਦੇ ਮੁਤਾਬਕ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇਕ। ਗੁਰੂ ਸੂਰਮੇ ਨੇ ਆਪਣੇ ਬੋਲਾਂ ਦਾ ਇੱਕ ਤਿੱਖਾ ਤੀਰ ਮੇਰੇ ਹਿਰਦੇ ਵਿੱਚ ਮਾਰਿਆ। ਕਬੀਰ ਸਾਹਿਬ ਕਹਿੰਦੇ ਅੰਦਰ ਜਿਹੜਾ ਕਿਲਾ ਬਣਿਆ ਹੋਇਆ ਸੀ ਨਾ, ਹਉਮੈ ਦਾ, ਅਹੰਕਾਰ ਦਾ, ਅਹੰਕਤਾ ਦਾ, ਗੁਨਾਹਾਂ ਦਾ, ਉਹਦੇ ਵਿੱਚ ਗੁਰੂ ਦੇ ਸ਼ਬਦ ਦਾ, ਗੁਰੂ ਦੀ ਬਾਣੀ ਦਾ ਤੀਰ ਵੱਜਾ ਅਤੇ ਉਹ ਢਹਿ ਕੇ ਢੇਰੀ ਹੋ ਗਿਆ, ਢਹਿ ਗਿਆ ਉਹ ਕਿਲਾ। ਉਹਦਾ ਹੀ ਜ਼ਿਕਰ ਕਰ ਰਹੇ ਨੇ, ਨਾਏ ਲਏ ਦੁੱਖ ਡੇਰਾ ਢਹਿਆ। ਨਾਮ ਲੈਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਾਰ ਵਾਰ ਕਰਦੀ ਹੈ, ਵਾਰ ਵਾਰ ਕਰਦੀ ਹੈ। ਇੱਕ ਤਾਂ ਨਾਮ ਲੈਣਾ ਹੁੰਦਾ ਰਸਨਾ ਦੇ ਰਾਹੀਂ, ਜੀਭਾ ਦੇ ਰਾਹੀਂ ਨਾਮ ਲੈਣ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬਹੁਤ ਵਾਰ ਕਰਦੀ ਹੈ। ਆਪਾਂ ਬੋਲ ਪੜ੍ਹਦੇ ਹਾਂ, ਉਸਤਤ ਮਨ ਮੈਂ ਕਰ ਨਿਰੰਕਾਰ, ਉਸ ਨਿਰੰਕਾਰ ਦੀ ਉਸਤਤ ਕਰ, ਕਰ ਮਨ ਮੇਰੇ ਸੱਤ ਵਿਵਹਾਰ। ਇਹ ਸੱਚਾ ਵਿਵਹਾਰ ਹੈ, ਵਿਵਹਾਰ ਦਾ ਭਾਵ ਕੀ ਹੈ, ਵਪਾਰ। ਇਸ ਸੱਤ ਦੇ ਵਪਾਰ ਨੂੰ ਕਰਨ ਵਾਸਤੇ ਕੀ ਕਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਇਸ ਰਸਨਾ ਦੇ ਨਾਲ ਤੂੰ ਨਿਰਮਲ ਹੋ ਅਤੇ ਉਹਦਾ ਅੰਮ੍ਰਿਤਮਈ ਨਾਮ ਪੀ, ਇਹਦੇ ਨਾਲ ਕੀ ਹੋਏਗਾ, ਤੇਰਾ ਜੀਵਨ ਸਦਾ ਵਾਸਤੇ ਸੁਹੇਲਾ ਹੋ ਜਾਏਗਾ, ਸੁਹੇਲਾ ਸੁਖਦਾਇਕ ਹੋ ਜਾਏਗਾ। ਸੁਖਦਾਈ ਜੀਵਨ ਕਦੋਂ ਹੋਏਗਾ, ਜਦੋਂ ਤੂੰ ਇਸ ਰਸਨਾ ਦੇ ਨਾਲ ਨਿਰਮਲ ਨਾਮ ਨੂੰ ਛਕੇਗਾ, ਪੀਵੇਂਗਾ। ਨੈਨੋ ਪੇਖ ਠਾਕੁਰ ਘਰ ਸਾਧ ਸੰਗ ਬਿਨਸੈ ਸਾਹਿਬ ਸੰਗ, ਇਹ ਬੋਲ ਆਉਂਦਾ ਹੈ, ਜੇ ਰਸਨਾ ਦੇ ਨਾਲ ਨਾਮ ਰੂਪੀ ਅੰਮ੍ਰਿਤ ਪੀਵੇਂਗਾ, ਫਿਰ ਨੇਤਰਾਂ ਦੇ ਨਾਲ ਉਸ ਨੂੰ ਪੇਖਣਾ ਵੀ ਕਰ, ਦੀਦਾਰ ਵੀ ਕਰ। ਫਿਰ ਅੱਗੇ ਬੋਲ ਆਏਗਾ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਇੱਕ ਇੱਕ ਸਰੀਰ ਦੇ ਕਰਮ ਅਤੇ ਗਿਆਨ ਇੰਦਰੇ ਨੂੰ ਸੰਬੋਧਿਤ ਹੋ ਕੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਹੁਕਮ ਕੀਤਾ। ਆਪਾਂ ਮੰਨਦੇ ਹਾਂ ਨਾ, ਕੁਝ ਸਾਨੂੰ ਕਰਮ ਇੰਦਰੇ ਮਿਲੇ ਨੇ, ਕੁਝ ਗਿਆਨ ਇੰਦਰੇ ਮਿਲੇ ਨੇ। ਕਰਮ ਇੰਦਰੇ ਕਿਹੜੇ ਨੇ? ਹੱਥ ਪੈਰ, ਨੱਕ, ਰਸਨਾ, ਜੀਭਾ, ਕੰਨ, ਇਹ ਕਰਮ ਇੰਦਰੇ ਨੇ ਜੋ ਹਰਕਤ ਕਰਦੇ ਨੇ, ਕਰਮ ਕਰਦੇ ਹਨ। ਇਹ ਹੱਥ ਕਰਮ ਇੰਦਰੇ ਹਨ, ਇਹਨਾਂ ਦੇ ਰਾਹੀਂ ਆਪਾਂ ਕੰਮ ਕਰਦੇ ਹਾਂ, ਕਿਰਿਆ। ਪੈਰ ਇਹ ਕਰਮ ਇੰਦਰੇ ਹਨ, ਪੈਰਾਂ ਦੇ ਨਾਲ ਚੱਲ ਕੇ ਗੁਰੂ ਤੱਕ ਆਉਂਦੇ ਹਾਂ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਚਰਨ ਚਲੋ ਮਾਰਗ ਗੋਬਿੰਦ। ਜੇ ਤੂੰ ਇਹਨਾਂ ਚਰਨਾਂ ਦੇ ਨਾਲ ਗੋਬਿੰਦ ਦੇ ਮਾਰਗ 'ਤੇ ਚੱਲੇਗਾ, ਇਹ ਚਰਨ ਸਫਲ ਹੋ ਜਾਣਗੇ। ਇਹ ਹੱਥ ਪੈਰ ਸਾਰਾ ਕੁਝ ਮਹਾਨ ਪਾਵਨ ਹੋ ਜਾਏਗਾ। ਬਾਣੀ ਦਾ ਇੱਕ ਬੋਲ ਹੈ, ਜਬ ਲਗ ਜ਼ਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰਿੰਗ ਪਾਣੀ। ਜ਼ਰਾ ਰੋਗ, ਬੁਢੇਪੇ ਦਾ ਰੋਗ, ਨਿਰਬਲਤਾ ਦਾ ਰੋਗ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਇਸ ਕਾਇਆ ਨੂੰ ਜਿੰਨੀ ਦੇਰ ਕਾਲ ਨੇ ਨਹੀਂ ਗ੍ਰਸਿਆ ਉਨੀ ਦੇਰ ਗਾਉਂਦਾ ਰਹੇ। ਇਹ ਸਮਾਂ ਇੱਕ ਨੀਯਤ ਕੀਤਾ ਹੋਇਆ, ਕਾਇਆ ਨੂੰ ਨੀਯਤ ਕੀਤਾ ਹੋਇਆ ਸਮਾਂ ਪ੍ਰਾਪਤ ਹੋਇਆ। ਜਬ ਲਗ ਵਿਕਲ ਭਈ ਨਹੀਂ ਬਾਣੀ, ਬਾਣੀ ਦਾ ਭਾਵ ਹੈ ਬਾਣੀ, ਬਾਣੀ ਦਾ ਭਾਵ ਹੈ ਬੋਲ, ਵਿਕਲ ਦਾ ਭਾਵ ਹੈ ਉਹ ਬੋਲ ਜਿਹੜੇ ਸਮਝ ਨਹੀਂ ਆਉਂਦੇ। ਇਸ ਇਨਸਾਨ ਉੱਤੇ, ਬੰਦੇ ਉੱਤੇ ਇੱਕ ਐਸੀ ਅਵਸਥਾ ਵੀ ਆਉਂਦੀ ਹੈ, ਬਾਣੀ ਕਹਿੰਦੀ, ਜਦੋਂ ਇਹ ਕੁਝ ਬੋਲਦਾ ਹੈ ਤੇ ਇਹਦੇ ਬੋਲਾਂ ਦੀ ਆਵਾਜ਼ ਸੁਣਾਈ ਵੀ ਨਹੀਂ ਦਿੰਦੀ, ਸਮਝ ਵੀ ਨਹੀਂ ਪੈਂਦੀ। ਇੱਕ ਐਸੀ ਅਵਸਥਾ ਆ ਜਾਂਦੀ ਹੈ ਨਾ, ਜ਼ਰਾ ਰੋਗ ਜਿਹਨੂੰ ਕਿਹਾ ਬਾਣੀ ਨੇ, ਬੁਢੇਪੇ ਦਾ ਰੋਗ। ਇਹ ਸਾਰਿਆਂ ਉੱਤੇ ਹੀ ਆਉਂਦਾ, ਕਿਸੇ ਇੱਕ ਉੱਤੇ ਨਹੀਂ। ਜਗਤ ਦੇ ਜਿੰਨੇ ਵੀ ਜੀਵ ਨੇ ਸਾਰਿਆਂ ਉੱਤੇ ਇਹ ਆਉਂਦਾ, ਬਾਣੀ ਆਖਦੀ ਹੈ। ਜਬ ਲਗ ਵਾਰ ਵਾਰ ਕਿਹਾ ਗਿਆ ਇਸ ਸ਼ਬਦ ਦੇ ਅੰਦਰ, ਜਬ ਲਗ, ਜਬ ਲਗ, ਜਦੋਂ ਤੱਕ, ਜਦੋਂ ਤੱਕ। ਮੁੱਖ ਸ਼ਬਦ ਦਾ ਇਹ ਰੱਖਿਆ, ਜਬ ਲਗ, ਜਿੰਨੀ ਦੇਰ। ਵਿਕਲ ਭਈ ਨਹੀਂ ਬਾਣੀ, ਉਹ ਬੋਲੀ, ਉਹ ਬਚਨ ਜਿਹੜੇ ਸਮਝ ਨਾ ਆਉਣ, ਉਹਨਾਂ ਨੂੰ ਵਿਕਲ ਕਹਿੰਦੇ ਨੇ। ਹੁੰਦਾ ਹੈ ਨਾ, ਇੱਕ ਤਾਂ ਬਚਪਨਾਂ ਦੇ ਵਿੱਚ ਵਿਕਲ ਬਾਣੀ ਹੁੰਦੀ ਹੈ, ਇੱਕ ਬੁਢੇਪੇ ਵਿੱਚ ਹੁੰਦੀ ਹੈ। ਇੱਕ ਤਾਂ ਉਹ ਸਮਾਂ ਹੁੰਦਾ ਜਦੋਂ ਇਹ ਰਸਨਾ ਬੋਲਦੀ ਜਾਂਦੀ, ਬੋਲਦੀ ਜਾਂਦੀ, ਜੀਭਾ ਬੋਲਣ ਤੋਂ ਹਟਦੀ ਨਹੀਂ, ਚੁੱਪ ਹੀ ਨਹੀਂ ਕਰਦੀ, ਬੋਲੀ ਜਾਏਗੀ, ਬੋਲੀ ਜਾਏਗੀ। ਇੱਕ ਸਮਾਂ ਐਸਾ ਵੀ ਆਉਂਦਾ ਜਦੋਂ ਇਹ ਕੁਝ ਬੋਲਣਾ ਚਾਹੁੰਦਾ ਪਰ ਬੋਲਿਆ ਨਹੀਂ ਜਾਂਦਾ। ਜਦੋਂ ਇਹਦੀ ਇੱਛਾ ਤਾਂ ਹੈ ਮੈਂ ਕੁਝ ਬੋਲਾਂ, ਨਿਕਲ ਬੋਲ ਨਹੀਂ ਸਕਦਾ, ਤਾਂ ਸਤਿਗੁਰੂ ਕਹਿੰਦੇ, ਭਜ ਲੈ ਰੇ ਮਨ ਸਾਰਿੰਗ ਪਾਣੀ, ਉਤਨੀ ਦੇਰ ਤੂੰ ਉਹਦਾ ਭਜਨ ਕਰ। ਭਜ ਦਾ ਭਾਵ ਕੀ ਹੈ? ਭਜਨ ਕਰਨਾ, ਉਸਤਤ ਕਰਨੀ, ਉਹਦੇ ਗੁਣਾਂ ਦਾ ਗਾਇਨ ਕਰਨਾ। ਅੱਜ ਦੀ ਇਹ ਜੋ ਪੌੜੀ ਹੈ, ਭਾਈ ਗੁਰਦਾਸ ਜੀ ਦੀ ਆਖੀ ਹੋਈ ਹੈ, ਅਜਾਮਲ ਪਾਪੀ ਦਾ ਉਹਦੇ ਵਿੱਚ ਜ਼ਿਕਰ ਕੀਤਾ, ਆਪ ਜੀ ਨੇ ਵਿਚਾਰ ਸੁਣੀ ਹੈ। ਲੇਕਿਨ ਇਸ ਅਜਾਮਲ ਪਾਪੀ ਦੇ ਕਿਸੇ ਭਲੇ ਪੁਰਸ਼ ਦੇ ਬਚਨਾਂ ਦੇ ਰਾਹੀਂ ਅਖੀਰ ਵਿੱਚ ਇਹਦਾ ਜਿਹੜਾ ਸੱਤਵਾਂ ਪੁੱਤਰ ਪੈਦਾ ਹੋਇਆ ਸੀ ਉਹਦਾ ਨਾਮ ਨਾਰਾਇਣ ਰੱਖਿਆ, ਅਤੇ ਅੰਤ ਵੇਲੇ ਨਾਰਾਇਣ ਨਾਰਾਇਣ ਕਹਿੰਦਾ ਹੀ ਇਹ ਅਜਾਮਲ ਪਾਪੀ ਇਸ ਸੰਸਾਰ ਤੋਂ ਚਲਾ ਗਿਆ ਸੀ। ਅੰਤ ਵੇਲੇ ਨਾਰਾਇਣ ਨਾਰਾਇਣ ਕਹਿਣ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਇਹਦੀ ਮੁਕਤੀ ਹੋ ਗਈ ਸੀ, ਇਹ ਬੰਧਨਾਂ ਤੋਂ ਖਲਾਸ ਹੋ ਕੇ ਇਸ ਸੰਸਾਰ ਤੋਂ ਗਿਆ ਸੀ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰਸ ਪਾਰਾ। ਸਮਾਂ ਸਮਾਪਤ ਹੋਇਆ। ਗੁਰੂ ਦਰ ਦੇ ਵਰਸਾਏ ਹੋਏ ਢਾਡੀ ਸਿੰਘ ਢਾਡੀ ਵਾਰਾਂ ਦੇ ਰਾਹੀਂ ਆਪਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਇਤਿਹਾਸ ਦੀਆਂ ਵਿਚਾਰਾਂ ਦਾ, ਢਾਡੀ ਵਾਰਾਂ ਦਾ। ਇਤਿਹਾਸ ਦੀਆਂ ਵਿਚਾਰਾਂ ਢਾਡੀ ਵਾਰਾਂ ਦੀ ਸਾਂਝ ਕਰ ਰਹੇ ਹਨ। ਸਤਿਕਾਰਯੋਗ ਪੰਥ ਦਾ ਪ੍ਰਸਿੱਧ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ, ਆਓ ਢਾਡੀ ਜਥੇ ਪਾਸੋਂ ਗੁਰ ਇਤਿਹਾਸ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਮਲ ਬਸਾ ਹੈ ਮੇਰੇ ਚੀਤਾ, ਨਾਨਕ ਏਕ ਕਰੇ ਅਰਦਾਸ, ਬਿਸਰ ਨਹੀਂ ਪੂਰਨ ਗਾਉਣਾ ਦਾਸ। ਦਰਸ਼ਤ ਦਾਰ ਦਾਤਿਆ ਕਰਕੇ ਤਨ ਮਨ ਸਾਡਾ ਠਰਿਆ, ਤੇਰੇ ਦਰਸ਼ਤ ਦਾਰ ਦਾਤਿਆ ਕਰਕੇ ਤਨ ਮਨ ਸਾਡਾ ਠਰਿਆ, ਨਾਮ ਤੇਰੇ ਦੀ ਸੁਣ ਕੇ ਮਹਿਮਾ ਪਿੰਗਲਾ ਪਰਬਤ ਚੜਿਆ, ਗੁੰਗਾ ਨੇ ਗੁੰਗੇ ਨੇ ਵੀ ਦਰ ਤੇਰੇ ਤੇ ਪਾਠ ਗੀਤਾ ਦਾ ਕਰਿਆ, ਜਿਸ ਤੇ ਹੋ ਜੇ ਕਿਰਪਾ ਤੇਰੀ ਉਹ ਭਵ ਸਾਗਰ ਤੋਂ ਤਰਿਆ, ਅਜੀਤ ਬਾਲ ਦੇ ਪਾਰਸ ਨੇ ਵੀ ਤੇਰੇ ਸਿਰ ਚਰਨਾਂ ਤੇ ਤਰਿਆ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੋ ਜੀ, ਕੋਈ ਰਸਨਾ ਬਾਂਝੀ ਨਾ ਰਵੇ, ਪਿਆਰ ਸਤਿਕਾਰ ਆਪਦ ਭਾਵਨਾ ਨਾਲ ਦੋਨੇ ਹੱਥ ਜੋੜ ਕੇ ਮਹਾਰਾਜ ਨੂੰ ਸੀਸ ਝੁਕਾਉਂਦਿਆਂ ਹੋਇਆਂ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਵਜ਼ੀਰ ਸਾਹਿਬਾਨ, ਸੇਵਾਦਾਰ ਬਾਬਾ ਸੁਰਿੰਦਰ ਸਿੰਘ ਜੀ ਅਤੇ ਮੈਨੇਜਰ ਸਾਹਿਬ, ਹੋਰ ਸੇਵਾਦਾਰਾਂ ਵੱਲੋਂ, ਗੁਰੂ ਕੇ ਵਜ਼ੀਰਾਂ ਵੱਲੋਂ ਬੜਾ ਪਿਆਰ ਅਤੇ ਸਤਿਕਾਰ ਤੁਸੀਂ ਸੰਗਤਾਂ ਨੇ ਭੇਜਿਆ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਆਪਾਂ ਲਾਹੇ ਖੱਟਣ ਆਏ ਹਾਂ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਆ ਉਹ ਲਾਹਾ ਖੱਟਦਾ, ਕਾਹਦਾ? ਸੇਵਾ ਦਾ, ਸਿਮਰਨ ਦਾ, ਬੰਦਗੀ ਦਾ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਪ੍ਰੇਮ ਦਾ। ਇੱਥੇ ਜਦੋਂ ਵੀ ਅਸੀਂ ਆਉਂਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਆ, ਕਹਿੰਦੇ ਗੁਰਮੁਖ ਲਾਹਾ ਲੈ ਗਏ। ਇੱਥੇ ਜਿਹੜਾ ਗੁਰਮੁਖ ਜਨ ਮਣ ਕੇ ਆ ਗਿਆ ਉਹ ਲਾਹਾ ਲੈ ਜਾਂਦਾ। ਗੁਰਮੁਖ ਅਤੇ ਮਨਮੁੱਖ ਗਾਉਣਾ ਦੋ ਇਨਸਾਨ ਦੇ, ਇੱਕ ਗਾਉਣਾ ਅਤੇ ਇੱਕ ਉਗਣਾ। ਦਾਦਾ ਦੋਸ਼ ਨਾ ਦਿਓ ਕਿੱਸਾ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਮਹਾਰਾਜ ਕਹਿੰਦੇ ਜੇ ਤਾਂ ਗੁਰੂ ਦੀ ਗੱਲ ਮੰਨਦਾ, ਜੇ ਤਾਂ ਗੁਰਮਤ ਦੇ ਨਾਲ ਜੁੜਿਆ, ਜੇ ਗੁਰੂ ਦੇ ਸ਼ਬਦ ਬਾਣੀ ਦੇ ਨਾਲ ਜੁੜ ਕੇ ਬਾਣੀ ਨੂੰ ਸਮਝ ਕੇ ਜੀਵਨ ਢਾਲਿਆ ਹੈ ਤੇਰਾ, ਫਿਰ ਤਾਂ ਤੂੰ ਗੁਰਮੁਖ ਹਾਂ। ਜੇ ਗੁਰੂ ਵੱਲ ਤੇਰਾ ਮੌਕਾ, ਗੁਰੂ ਦੇ ਦੁਆਰ ਵੱਲ, ਅਤੇ ਜੇ ਮਨ ਦੇ ਮਗਰ ਲੱਗਿਆ ਹੋਇਆ, ਜੇ ਮਨ ਮਤ ਕਰਦਾ, ਮਾਣਾ ਇਆਂ ਕਰਦਾ, ਫਿਰ ਮਹਾਰਾਜ ਕਹਿੰਦੇ ਤੂੰ ਮਨਮੁੱਖ ਹਾਂ। ਅਤੇ ਇੱਥੇ ਆਇਆ ਇਨਸਾਨ ਮਨਮੁੱਖ ਤੋਂ ਗੁਰਮੁਖ ਬਣ ਜਾਂਦਾ ਗੁਰੂ ਦੀ ਗੋਦ 'ਚ, ਕਿਉਂਕਿ ਇਹ ਖੋਟਿਆਂ ਨੂੰ ਖਰੇ ਕਰਦਾ। ਇਹ ਐਸਾ ਦਰਬਾਰ ਆ ਸਾਹਿਬ ਦਾ ਦਰਬਾਰ, ਇੱਥੇ ਆ ਕੇ ਡੁੱਬਦੇ ਪੱਥਰ ਤਾਰੇ, ਇੱਥੇ ਡੁੱਬਦੇ ਪੱਥਰ ਵੀ ਤਰ ਜਾਂਦੇ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਅਕਾਲ ਪੁਰਖ ਅੰਤਰਜਾਮੀ ਨਦੀ ਦੇ ਕਿਨਾਰੇ ਤੁਰੇ ਜਾ ਰਹੇ ਹੈ, ਅਤੇ ਉਹਨਾਂ ਦੇ ਹੱਥ ਵਿੱਚ ਇੱਕ ਪੱਥਰ ਸੀ, ਵੱਟੀ ਸੀ ਛੋਟੀ ਜੀ, ਅਤੇ ਉਹਨਾਂ ਨੇ ਉਹ ਪਾਣੀ 'ਚ ਸੁੱਟ ਦਿੱਤੀ ਅਤੇ ਉਹ ਡੁੱਬ ਗਈ। ਮਹਾਰਾਜ ਸੰਗਤ ਨੂੰ ਪੁੱਛਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਕਿਉਂ ਡੁੱਬ ਗਿਆ ਪੱਥਰ, ਛੋਟੀ ਜਿਹੀ ਪੱਥਰੀ ਵੱਟੀ ਕਿਉਂ ਡੁੱਬ ਗਈ? ਕਿਸੇ ਨੇ ਕਿਹਾ ਜੀ ਪੱਥਰ ਭਾਰਾ ਹੁੰਦਾ, ਕਿਸੇ ਨੇ ਕਿਹਾ ਜੀ ਪਾਣੀ 'ਚ ਡੁੱਬੀ ਜਾਂਦਾ ਪੱਥਰ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਅਤੇ ਨੰਦ ਲਾਲ ਜੀ ਨੂੰ ਮਹਾਰਾਜ ਕਹਿੰਦੇ, ਨੰਦ ਲਾਲ ਜੀ ਤੁਸੀਂ ਦੱਸੋ। ਨੰਦ ਲਾਲ ਜੀ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਤਾਂ ਇੰਨਾ ਕੀ ਪਤਾ, ਚਾਹੇ ਪੱਥਰ ਹੈ, ਚਾਹੇ ਲੋਹਾ ਹੈ, ਚਾਹੇ ਪਿੱਤਲ ਆ, ਚਾਹੇ ਸੋਨਾ, ਚਾਹੇ ਚਾਂਦੀ ਹੈ, ਚਾਹੇ ਲੱਕੜ ਆ, ਕੁਛ ਵੀ ਆ, ਜਿਹੜਾ ਤੁਹਾਡੇ ਹੱਥੋਂ ਸੁੱਟ ਗਿਆ ਉਹ ਡੁੱਬ ਗਿਆ, ਜਿਹਦੇ 'ਤੇ ਜਿਹਦੇ ਸਿਰ 'ਤੇ ਤੁਹਾਡਾ ਹੱਥ ਚੁੱਕਿਆ ਗਿਆ ਨਾ, ਉਹ ਡੁੱਬ ਗਿਆ ਇਹ ਸੰਸਾਰ ਦੇ ਵਿੱਚ, ਅਤੇ ਜਿਹਦੇ 'ਤੇ ਤੁਸੀਂ ਕਿਰਪਾ ਕਰਤੀ ਉਹ ਸੰਸਾਰ ਦੇ ਵਿੱਚੋਂ ਤਰ ਜਾਂਦਾ। ਤਾਰ ਲੈ ਮੋਕੂ ਤਾਰ ਲੈ, ਬਾਪ ਬੀਠਲਾ ਬਾਹਾ ਦੇ। ਗੁਰੂ ਗਰੀਬਨਵਾਜ ਕਿਰਪਾ ਕਰਨ ਵਾਲੇ ਆ, ਭਾਵ ਸਾਗਰਾਂ 'ਚ ਉਤਾਰਨ ਵਾਲੇ, ਮੇਰੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਰ ਕੀਆਂ ਕਥਾ ਕਹਾਣੀਆਂ, ਗੁਰਮੀਤ ਸੁਣਾਈਆਂ, ਬਲਿਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆਂ, ਗੁਰਮਤ ਵਿਚਾਰਾਂ ਨਾਲ, ਕਥਾ ਕਹਾਣੀਆਂ ਨਾਲ ਗਿਆਨੀ ਅੰਗਰੇਜ਼ ਸਿੰਘ ਜੀ ਜੋੜ ਰਹੇ ਸੀ ਆਪ ਸੰਗਤਾਂ ਨੂੰ। ਆਓ ਗੁਰ ਇਤਿਹਾਸ ਦੀ ਲੜੀ ਵੱਲ ਆਪਾਂ ਮਹਾਰਾਜ ਦੇ ਚਰਨਾਂ 'ਚ ਇਕਾਗਰਤਾ ਬਣਾ ਕੇ ਮਨ ਲਾਈਏ, ਕਿਉਂਕਿ ਇਤਿਹਾਸ ਸੁਣਨਾ, ਕਥਾ ਸੁਣਨੀ, ਕੀਰਤਨ ਸੁਣਨਾ, ਵਡਿਆਈ ਸੁਣਨੀ ਰੱਬ ਦੀ ਸਾਡੀ ਬੰਦਗੀ ਹੈ। ਸੁਣ ਹਰ ਕਥਾ ਅਤਾਰੀ, ਮੈਲ ਕਥਾ ਕੀਰਤਨ ਸਖਦਾਈ, ਸਤਿਗੁਰ ਵੱਡਾ ਕਰ ਸਲਾਹੀਆ, ਜਿਸ ਵਿੱਚ ਵੱਡੀਆਂ ਵਡਿਆਈਆਂ। ਜਦੋਂ ਅਸੀਂ ਪ੍ਰੇਮ ਨਾਲ, ਮਨ ਨਾਲ, ਧਿਆਨ ਨਾਲ ਗੁਰੂ ਦੀ ਵਡਿਆਈ ਕਰਦੇ ਹਾਂ ਨਾ ਜਾਂ ਸੁਣਦੇ ਹਾਂ, ਸਾਡਾ ਇਹ ਲੇਖੇ ਵਿੱਚ ਲੱਗਦਾ, ਕਿਉਂਕਿ ਇਹ ਲਿਖਿਆ ਜਾਂਦਾ। ਜਿਹੜਾ ਸਮਾਂ ਅਸੀਂ ਬਾਹਰ ਕਿਤੇ ਬਹਿ ਕੇ ਪਾਰਕਾਂ 'ਚ ਕੱਢ ਲਿਆ ਜਾਂ ਕਿਸੇ ਵਿਆਹ ਸ਼ਾਦੀ 'ਚ ਚਲੇ ਗਏ ਕੰਮ 'ਤੇ ਜਾਏ, ਉਹ ਦੁਨਿਆਵੀ ਆ, ਉਹ ਦੁਨੀਆਦਾਰੀ ਦੇ ਦੁਨਿਆਵੀ ਲੇਖੇ ਲੱਗਣਾ। ਆਹ ਦਰਗਾਹੀ ਸਮਾਂ ਜਿਹੜਾ ਗੁਰੂ ਦੀ ਗੋਦ 'ਚ ਬੈਠ ਕੇ ਬਤੀਤ ਕੀਤਾ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ,

ਮਹਾਰਾਜ ਕਹਿੰਦੇ ਜਿਹਨਾਂ ਨੇ ਸਖ਼ਤ ਮਿਹਨਤ ਕੀਤੀ ਨਾ, ਜਿਹਨਾਂ ਨੇ ਨਾਮ ਧਿਆਇਆ, ਜਿਹਨਾਂ ਜਿਹੜੇ ਨਾਮ ਨਾਲ ਜੁੜ ਗਏ, ਉਹਨਾਂ ਦੀ ਜਿਹੜੀ ਇਹ ਘਾਲ ਹੈ, ਇਹ ਮੁਸ਼ਕਤ ਆ, ਇਹ ਮਿਹਨਤ ਆ, ਇਹ ਥਾਏ ਪੈਣੀ ਆ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਆਪਾਂ ਨਿੱਤ ਪੜ੍ਹਦੇ ਹਾਂ, ਇਹਦਾ ਮੁੱਲ ਪੈਂਦਾ। ਆਓ ਛੇਵੇਂ ਪਾਤਸ਼ਾਹ ਧੰਨ ਗੁਰੂ ਮੀਰੀ ਪੀਰੀ ਦੇ ਮਾਲਕ ਆ ਹਰਗੋਬਿੰਦ ਸਾਹਿਬ ਮਹਾਰਾਜ, ਮਾਂ ਗੰਗਾ ਦਾ ਪੁੱਤਰ, ਸੋਹਣਾ ਗੁਰੂ ਅਰਜਨ ਦਾ ਪਿਆਰਾ, ਮੇਰੇ ਪਾਤਸ਼ਾਹ ਗਰੀਬ ਨਵਾਜ ਆ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਬਣ ਕੇ, ਤਖਤਾਂ ਤਾਜਾਂ ਦੇ ਮਾਲਕ ਬਣ ਕੇ, ਸ਼ਸਤਰਧਾਰੀ ਹੋ ਕੇ। ਅਤੇ ਸ਼ਸਤਰਧਾਰੀ ਉਹ ਸੂਰਮੇ ਕਰਤੇ ਜਿਹੜੇ ਲੋਕ ਕਦੇ ਨਾ ਸਿਰ ਨਹੀਂ ਸੀ ਤਾਂ ਚੁੱਕ ਸਕਦੇ। ਇੱਕ ਗੱਲ ਧਿਆਨ ਨਾਲ ਧਿਆਨ ਦੇਈਏ ਗੱਲ ਦਾ, ਵੀ ਆਪਾਂ ਸਾਰੇ ਜਿੰਨੇ ਵੀ ਲੋਕ ਸੀ ਨਾ, ਜਿੰਨੇ ਵੀ, ਜਦੋਂ ਰਾਜੇ ਦੀ ਸਵਾਰੀ ਲੰਘਦੀ ਸੀ ਅਤੇ ਕਹਿੰਦੇ ਇੱਕ ਇੱਕ ਮੀਲ ਦੂਰ ਜਦੋਂ ਸਵਾਰੀ ਜਾਂਦੀ ਸੀ, ਉਦੋਂ ਬੰਦਾ ਸਿਰ ਤਾਂ ਚੁੱਕ ਸਕਦਾ ਸੀ। ਜਿੱਥੇ ਵੀ ਕੋਈ ਰਾਹ 'ਚ ਖੜਾ, ਰਸਤੇ 'ਚ ਕੋਈ ਆਉਂਦਾ ਜਾਂਦਾ, ਉਹਨੇ ਨੀਵੀਂ ਪਾ ਲੈਣੀ ਹੁੰਦੀ ਸੀ, ਸਿਰ ਨਹੀਂ ਸੀ ਚੁੱਕਦਾ ਹੁੰਦਾ ਕੋਈ। ਆ ਦਸਤਾਰ ਤਾਂ ਬਹੁਤ ਵੱਡੀ ਗੱਲ ਹੈ, ਜਿਹੜੀ ਸਜਾਈ ਆ, ਇਹਦੀਆਂ ਬੜੀਆਂ ਵੱਡੀਆਂ ਕੁਰਬਾਨੀਆਂ ਬਾਅਦ ਮਿਲੀ ਹੈ ਦਸਤਾਰ ਸਾਨੂੰ। ਇਹ ਕੱਪੜਾ ਨਹੀਂ, ਇਹ ਤਾਜ ਆ, ਦਸਤਾਰ ਰਾਜਾ ਹੀ ਬੰਨ ਸਕਦਾ ਸੀ। ਜਦੋਂ ਕਿਸੇ ਰਾਜੇ ਦੀ, ਜਦੋਂ ਬਾਦਸ਼ਾਹ ਦੀ, ਜਦੋਂ ਕਿਸੇ ਵਜ਼ੀਰ ਦੀ ਸਵਾਰੀ ਜਾਣੀ ਅਤੇ ਸਾਰਿਆਂ ਨੇ ਨੀਵੀਆਂ ਪਾ ਕੇ ਖੜੇ ਰਹਿਣਾ, ਜਿੰਨਾ ਚਿਰ ਮੀਲ ਦੂਰ ਨਹੀਂ ਤੁਰ ਜਾਂਦਾ ਸੀ ਵਜ਼ੀਰ, ਉਨਾ ਚਿਰ ਸਿਰ ਨਹੀਂ ਸੀ ਤਾਂ ਚੁੱਕਦਾ ਕੋਈ। ਮਹਾਰਾਜ ਕਹਿੰਦੇ ਹੁਣ ਨਹੀਂ ਆਏ ਹੋਣਾ। ਸੱਚੇ ਪਾਤਸ਼ਾਹ ਕਹਿੰਦੇ ਜ਼ਿੰਦਗੀ ਜੇ ਆਉਣੀ ਹੈ, ਦੋ ਪਲ ਭਵੇਂ ਘੱਟ ਤੁਰ ਲਈਏ, ਮੜਕ ਨਾਲ ਤੁਰਨਾ, ਅਣਖਾਂ ਨਾਲ ਜਿਉਣੀ ਜਾਂਦੀ, ਚੜ੍ਹਦੀ ਕਲਾ ਦਾ ਚੜ੍ਹਦੀ ਕਲਾ 'ਚ ਰਹਿਣਾ ਹੁੰਦਾ ਗਹਿਣਾ ਮਰਦਾਂ ਦਾ, ਜੇ ਜ਼ਿੰਦਗੀ ਗੁਲਾਮਾਂ ਵਾਲੀ ਜਿਉਣੀ। ਕਹਿੰਦੇ ਤਿੰਨ, ਇੱਕ ਬਾਜ, ਇੱਕ ਛੇਤ, ਇੱਕ ਸਿੰਘ, ਇਹ ਤਿੰਨ ਜਿਹੜੇ ਨੇ ਇਹ ਜ਼ਿੰਦਗੀ ਗੁਲਾਮਾਂ ਵਾਲੀ ਨਹੀਂ ਜਿਉਂਦੇ। ਬਾਜ ਨੂੰ ਪਿੰਜਰੇ 'ਚ ਬੰਦ ਕਰ ਦਈਏ ਅਤੇ ਟੱਕਰਾਂ ਮਾਰ ਮਾਰ ਕੇ ਮਰ ਜਾਂਦਾ ਜਾਂ ਪਿੰਜਰਾ ਤੋੜ ਦਿੰਦਾ। ਸ਼ੇਰ ਪਿੰਜਰੇ ਦਾ ਆਦੀ ਨਹੀਂ ਅਤੇ ਨਾ ਹੀ ਸਿੰਘ ਗੁਲਾਮ ਰਹਿ ਸਕਦਾ। ਚੜ੍ਹਦੀ ਕਲਾ 'ਚ ਰਹਿਣਾ ਹੁੰਦਾ ਗਹਿਣਾ ਮਰਦਾਂ ਦਾ, ਕੋਈ ਸਿਰੇ ਚੜ੍ਹਾਉਂਦਾ ਸੱਜਣਾ ਸੌਦਾ ਫਰਜ਼ਾਂ ਦਾ, ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜ੍ਹੀ ਨਹੀਂ ਹੁੰਦੀ। ਆਖੀ ਗੱਲ ਸਿਆਣਿਆ ਸੱਜਣਾ ਕੌੜੀ ਨਹੀਂ ਹੁੰਦੀ। ਪਾਰਸ ਨੂੰ ਸਮਝਾ ਲਾ, ਖਹਿੜਾ ਛੱਡ ਬਰਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚੰਗਿਆਈਆਂ ਦਾ। ਜਾਣਾ ਤਾਂ ਇੱਥੋਂ ਸਾਰਿਆਂ ਨੇ ਆ, ਪਰ ਚੰਗਿਆਈ ਕਰਕੇ ਜਾਣ ਵਾਲਿਆਂ ਦਾ ਮੁੱਲ ਪੈ ਜਾਂਦਾ ਅਤੇ ਬਰਿਆਈ ਕਰਕੇ ਜਾਣ ਵਾਲਿਆਂ ਨੂੰ ਲਾਹਣਤਾਂ ਪੈਂਦੀਆਂ। ਚੰਗਿਆਈਆਂ ਬਰਿਆਈਆਂ ਬਾਚੇ ਧਰਮ ਹਦੂਰ। ਅਤੇ ਇੱਥੋਂ ਅਸੀਂ ਚੰਗਿਆਈਆਂ ਦੀ ਹੀ ਜਾਂਚ ਸਿੱਖਣ ਆਉਣੇ ਹਾਂ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਜੋਧੇ ਹੋ, ਜਰਨੈਲੋ, ਸ਼ਸਤਰਧਾਰੀ ਹੋਵੋ, ਘੋੜ ਸਵਾਰੀ ਕਰੋ, ਸਿਰਾਂ 'ਤੇ ਦਸਤਾਰਾ ਸਜਾਓ, ਅਤੇ ਜਿਹੜਾ ਜ਼ੁਲਮ ਕਰਨ ਵਾਲੇ ਰਾਜੇ ਨੇ, ਜਿਹੜੇ ਰਾਜਿਆਂ ਦੇ ਵਜ਼ੀਰ ਆ, ਰਾਜਿਆਂ ਦੇ ਸਿਪਾਹੀ ਨੇ, ਜਿਹੜੇ ਸਰਕਾਰੀ ਬੰਦੇ ਆ, ਜਿਹੜੇ ਉਹਨਾਂ ਨੂੰ ਸਭ ਕੁਛ ਸਿਖਾਉਣਾ ਹੋਣਾ, ਉਹਨਾਂ ਦੀ ਗੁਲਾਮੀ ਨਹੀਂ ਕਰਨੀ, ਆਜ਼ਾਦ ਹੋ ਕੇ ਰਹਿਣਾ। ਜੇ ਗੁਲਾਮ ਰਹਿਣਾ ਤਾਂ ਰੱਬ ਦੀ ਰਹਿਣਾ, ਖਾਲਸਾ ਇਕੱਲਾ ਰੱਬ ਦਾ ਗੁਲਾਮ ਆ। ਇੱਕ ਬੇਨਤੀ ਕਰਦੇ ਹਾਂ, ਹੁਣ ਤਾਂ ਆਪਣੇ ਉਹੀ ਬੰਦੇ ਗੁਰਦੁਆਰਾ ਮੱਥਾ ਟੇਕਦੇ ਹੁੰਦੇ ਅਤੇ ਉਹੀ ਕਬਰਾਂ 'ਤੇ ਤੇਲ ਲਈ ਖੜ੍ਹੇ ਹੁੰਦੇ ਦੀਵਿਆਂ 'ਚ ਪਾਉਣ ਨੂੰ। ਅਸੀਂ ਕਿਸੇ ਹੋਰ ਦੇ ਪੁਜਾਰੀ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ। ਖਾਲਸਾ ਅਕਾਲ ਪੁਰਖ ਦੀ ਫੌਜ ਆ, ਇਹ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ। ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਵੀ ਰਹਿਣੀ ਰਹੇ ਸੋਈ ਸਿੱਖ ਮੇਰਾ ਹੋ ਸਾਹਿਬ ਮੈਂ ਸਕਾ ਚੇਰਾ। ਮਹਾਰਾਜ ਕਹਿੰਦੇ ਰਹਿਤ ਬਿਨਾਂ ਨਾ ਸਿੱਖ ਖਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਇਕੱਲਾ ਲਿਬਾਸ ਸਿੱਖਣ ਵਾਲਾ ਹੋਣਾ ਸਿੱਖ ਨਹੀਂ ਬਣਦਾ। ਅੰਦਰ ਜਿਹੜੇ ਗੋਲ ਨੇ ਉਹ ਵੀ ਸਿੱਖਾਂ ਵਾਲੇ ਪੈਦਾ ਹੋਣ, ਅਤੇ ਉਹ ਪੈਦਾ ਕਿੱਥੋਂ ਹੋਣੇ ਆ? ਗੁਰਮਤਿ 'ਚੋਂ, ਗੁਰਬਾਣੀ 'ਚੋਂ, ਗੁਰੂ ਦੇ ਸਿਧਾਂਤ ਵਿੱਚੋਂ। ਅਸੀਂ ਪੱਥਰਾਂ ਦੇ, ਅਸੀਂ ਕਬਰਾਂ ਦੇ, ਅਸੀਂ ਦਰੱਖਤਾਂ ਦੇ, ਅਸੀਂ ਸੱਪਾਂ ਠੋਇਆਂ ਦੇ ਅਸੀਂ ਪੁਜਾਰੀ ਨਹੀਂ। ਅਸੀਂ ਪੁਜਾਰੀ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਅਕਾਲ ਦੇ ਪੁਜਾਰੀ ਹਾਂ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਅਕਾਲ ਦੇ ਪੁਜਾਰੀ ਹਾਂ ਅਸੀਂ। ਉਹ ਜੇ ਝੁਕਣਾ ਨਿਰੰਕਾਰ ਮੂਹਰੇ ਝੁਕਣਾ, ਜੇ ਗੁਲਾਮ ਆ ਤਾਂ ਰੱਬ ਦੇ ਗੁਲਾਮ ਆ, ਕਿਸੇ ਬੰਦੇ ਦੇ ਗੁਲਾਮ ਨਹੀਂ। ਆਓ ਮਹਾਰਾਜ ਗਮਟਾਲੇ ਪਿੰਡ ਦੀ ਜੂਹ ਵਿੱਚ ਗਏ ਹੈ, ਸਤਿਗੁਰੂ ਸ਼ਿਕਾਰ ਖੇਡਣ ਜਾ ਰਹੇ ਨੇ, ਨਾਲ ਸਿੱਖਾਂ ਸਿੱਖ ਨੇ ਸੱਚੇ ਪਾਤਸ਼ਾਹ ਦੇ। ਇੱਧਰ ਅਟਾਰੀ ਵੱਲ ਨੂੰ ਸਿੱਖਾਂ ਸ਼ਿਕਾਰ ਖੇਡਦੇ ਖੇਡਦੇ ਗਏ, ਅਤੇ ਜਿਹੜਾ ਸ਼ਾਹਜਹਾਨ ਰਾਜਾ ਉਹ ਵੀ ਆਪਣੇ ਸਿਪਾਹੀਆਂ ਦੇ ਨਾਲ ਸ਼ਿਕਾਰ ਖੇਡਣ ਆਇਆ ਹੋਇਆ। ਗਰਮੀ ਦੀ ਰੁੱਤ ਦੇ ਕਾਰਨ ਜਿਹੜਾ ਸ਼ਾਹਜਹਾਨ ਆਪਣੇ ਮਹਿਲਾਂ 'ਚ ਚਲਾ ਗਿਆ, ਮਗਰ ਸਿਪਾਹੀ ਰਹਿ ਗਏ, ਅਤੇ ਉਹਨਾਂ ਨੇ ਇੱਕ ਬਾਜ਼ ਛੱਡਿਆ ਸਿਪਾਹੀਆਂ ਨੇ। ਕਹਿੰਦੇ ਇਰਾਨ ਦੇ ਬਾਦਸ਼ਾਹ ਨੇ ਬਾਜ਼ ਭੇਟ ਕੀਤਾ ਜੀ, ਜਿਹੜੇ
ਹੁਣ ਵੀ ਇਰਾਨ ਦੇ ਵਿੱਚ ਲੋਕ ਆ ਨਾ ਬਾਜ ਰੱਖਣ ਦੇ, ਹੁਣ ਵੀ ਸ਼ੌਕੀਨ ਨੇ ਇਰਾਨੀ ਲੋਕ, ਸ਼ੇਰ ਰੱਖਣ ਦੇ ਵੀ ਸ਼ੌਕੀਨ ਆ। ਪਰ ਜਿਹੜਾ ਪਿੰਜਰੇ ਦਾ ਸ਼ੇਰ ਉਹ ਸ਼ੇਰ ਨਹੀਂ ਹੁੰਦਾ, ਕਿਉਂਕਿ ਕਿਸੇ ਦਾ ਗੁਲਾਮ ਬਣ ਜਾਂਦਾ। ਸ਼ੇਰ ਉਹੀ ਹੈ ਜਿਹੜਾ ਆਜ਼ਾਦ ਆ। ਅਤੇ ਇਰਾਨ ਦੇ ਬਾਦਸ਼ਾਹ ਨੇ ਕਹਿੰਦੇ ਬਾਜ ਭੇਟ ਕੀਤਾ ਸੀ ਸ਼ਾਹਜਹਾਨ ਨੂੰ, ਅਤੇ ਇਹ ਬਾਜ ਬੜਾ ਅੰਡਰਦਈ ਹੈ। ਜਿਵੇਂ ਬੰਦੇ ਕਈ ਪੁੰਨੀ ਹੁੰਦੇ, ਕਈ ਪਾਪੀ ਹੁੰਦੇ ਆ, ਜਾਨਵਰਾਂ 'ਚ ਵੀ ਇਹ ਲੱਛਣ ਹੁੰਦੇ। ਇਹ ਬਾਜ ਬੜਾ ਨਿਰਦਈ ਹੈ, ਦਿਆਲੂ ਵੀ ਬਥੇਰੇ ਹੁੰਦੇ ਹੈ ਅਤੇ ਨਿਰਦਈ ਵੀ ਬਥੇਰੇ ਹੈ। ਮਹਾਰਾਜ ਕਹਿੰਦੇ ਬੰਦਿਆ ਤੂੰ ਦਿਆਲੂ ਬਣ ਕੇ ਰਹਿ। ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਕਹਿੰਦੇ ਇੱਕ ਜੀ 'ਤੇ ਦਇਆ ਕਰਦੀ ਹੈ ਨਾ ਜੀਵ 'ਤੇ, ਠਾਠਾਂ ਤੀਰਥਾਂ ਦਾ ਪੁੰਨ ਆ। ਹਿੰਦੂ ਮਤ ਦੇ ਅਨੁਸਾਰ 68 ਤੀਰਥ ਪਵਿੱਤਰ ਮੰਨੇ ਗਏ, ਪਰ ਸਾਡੇ 5 ਤਖਤ ਨੇ ਪਵਿੱਤਰ, ਸਾਡੇ ਗੁਰੂ ਦੇ ਚਰਨ ਨੇ ਪਵਿੱਤਰ, ਸਾਡੇ ਸੰਗਤਾਂ ਦੀ ਧੂੜੀ ਹੈ ਪਵਿੱਤਰ ਸਾਡੇ ਲਈ। ਜੇ ਜ਼ਿਕਰ ਵੀ ਕਰੀਏ ਨਾ ਹਿੰਦੂ ਮਤ ਦੇ ਗ੍ਰੰਥਾਂ ਦਾ, ਉਹ ਕਹਿੰਦੇ ਵੀ 68 ਤੀਰਥਾਂ ਦਾ ਪੁੰਨ ਤੈਨੂੰ ਇੱਕ ਕਿਸੇ ਜੀਵ 'ਤੇ ਦਇਆ ਕਰ ਦੇਵੇਂ ਤਾਂ ਮਿਲ ਜਾਂਦਾ, ਕਿਸੇ ਪਰਉਪਕਾਰ ਕਰ ਦੇਵੇਂ, ਕਿਸੇ ਦਾ ਭਲਾ ਕਰ ਦੇਵੇਂ, ਤੈਨੂੰ 68 ਤੀਰਥਾਂ ਦਾ ਪੁੰਨ ਪ੍ਰਾਪਤ ਹੋਜੂ। ਅਤੇ ਇੱਧਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਇਹ ਗੱਲ ਸਿਖਾਈ ਹੈ ਵੀ ਦਇਆ ਕਰਨੀ ਆ, ਪਰਉਪਕਾਰੀ ਹੋਣਾ, ਨਿਰਮਲ ਸੁਭਾਅ ਰੱਖਣਾ। ਆਏ ਨੂੰ ਦੇਗ ਅਤੇ ਚੜ੍ਹੇ ਨੂੰ ਤੇਗ, ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ। ਮਹਾਰਾਜ ਨੇ ਉਹ ਨਹੀਂ ਕਿਹਾ ਵੀ ਆਉਂਦੇ ਨੇ ਸਿਰ 'ਚ ਡਾਂਗ ਹੀ ਮਾਰਨੀ, ਉਹ ਸਮਝਾਉਣਾ ਵੀ ਪਿਆਰ ਦੇ ਨਾਲ ਆ। ਪਹਿਲਾਂ ਜਿਹੜਾ ਕਲਮਾਂ ਨਾਲ, ਜਿਹੜਾ ਬੋਲਾਂ ਨਾਲ, ਜਿਹੜਾ ਸ਼ਬਦਾਂ ਨਾਲ ਨਾ ਸਮਝਿਆ, ਅਤੇ ਫਿਰ ਖੰਡੇ ਨਾਲ ਤਾਂ ਸਮਝਾਇਆ ਜਾਂਦਾ ਹੀ ਜਾਂਦਾ, ਵਿਗੜੇ ਤਿਗੜੇ ਦਾ ਡੰਡਾ ਪੀਰ ਹੁੰਦਾ, ਇਹ ਤਾਂ ਗੱਲ ਪੱਕੀ ਹੈ। ਮੂਰਖ ਬੰਦਾ ਮਿੱਠੀਆਂ ਬੋਲੀਆਂ ਦਾ ਨਹੀਂ ਸਮਝਦਾ ਹੁੰਦਾ। ਇਹ ਇਹਨਾਂ ਦਾ ਨਿਰਦਈ ਬਾਦਸ਼ਾਹ ਦਾ ਜਿਹੜਾ ਬਾਜ ਆ ਉਹ ਵੀ ਨਿਰਦਈ ਹੈ, ਅਤੇ ਉਹ ਆਕਾਸ਼ ਦੇ ਵਿੱਚ ਕਿਸੇ ਜਾਨਵਰ ਨੂੰ ਤਾਂ ਨੂੰ ਸੁੱਟਦਾ ਅਤੇ ਉਹਦਾ ਮਾਸ ਨੋਚ ਨੋਚ ਕੇ ਕਾਂਦਾ, ਥੱਲੇ ਨੂੰ ਫਿਰ ਸੁੱਟ ਦਿੰਦਾ, ਫਿਰ ਚੁੱਕ ਕੇ ਲੈ ਜਾਂਦਾ, ਤੜਫਾ ਤੜਫਾ ਮਾਰ ਰਿਹਾ, ਉਹਨੂੰ ਤੜਫਾ ਰਿਹਾ। ਉਹਦਾ ਨਿਰਦਈ ਸੁਭਾਅ ਦੇਖਿਆ ਸਿੱਖਾਂ ਨੇ, ਅਤੇ ਯੋਧਿਆਂ ਨੇ ਆਪਣਾ ਬਾਜ ਛੱਡਿਆ। ਅਤੇ ਇਹ ਬਾਜ ਨੇ ਨਾ ਸਤਿਗੁਰਾਂ ਦੇ ਬਾਜ ਨੇ, ਗੁਰੂ ਦਾ ਬਾਜ ਤਾਂ ਗੁਰੂ ਦਾ ਹੀ ਆ ਨਾ, ਗੁਰੂ ਦਾ ਸਿੱਖ ਤਾਂ ਗੁਰੂ ਦਾ ਹੀ ਹੈ। ਇੱਥੇ ਗੁਰੂ ਦੀਆਂ ਪਾਵਰਾਂ, ਜੇ ਸਿੱਖ ਕਹੇ ਮੇਰੇ 'ਚ ਪਾਵਰ, ਸਿੱਖ 'ਚ ਨਹੀਂ ਕੋਈ ਪਾਵਰ, ਕਿਉਂਕਿ ਪਾਵਰ ਸਾਰੀ ਗੁਰੂ ਦੀ ਹੈ। ਭਾਈ ਬਚਿੱਤਰ ਸਿੰਘ ਨੇ ਕਿਹਾ ਸੀ ਵੀ ਮਹਾਰਾਜ ਮੈਂ ਕੌਣ ਹੁੰਦਾ ਹਾਥੀ ਨਾਲ ਮੁਕਾਬਲਾ ਕਰਨ ਵਾਲਾ, ਅਤੇ ਤੁਹਾਡੀ ਕਿਰਪਾ ਹੋਵੇ ਮੈਂ ਜੇ ਹਜ਼ਾਰਾਂ ਭਜਾ ਦੇਵਾਂ, ਮੈਨੂੰ ਕੀੜੇ ਮਕੌੜੇ ਲੱਗਣਗੇ ਜੇ ਹਾਥੀ, ਤੁਹਾਡੀ ਕਿਰਪਾ ਦੇ ਨਾਲ ਮੈਂ ਨਹੀਂ ਭਜਾ ਸਕਦਾ, ਤੁਸੀਂ ਕਰ ਸਕਦੇ ਹੋ ਕਿਰਪਾ। ਪਰ ਮਨੁੱਖ ਜਦੋਂ ਤਾਂ ਚੰਗਾ ਕੰਮ ਹੋ ਜੇ ਆਪਣੇ ਆਪ ਨੂੰ ਪਹਿਲ ਦਿੰਦਾ, ਅਤੇ ਮਾੜਾ ਹੋ ਜੇ ਤਾਂ ਰੱਬ ਨੂੰ ਕਹਿ ਦਿੰਦਾ ਵੀ ਰੱਬ ਨੇ ਕਰਤਾ। ਆਹ ਸਤਿਗੁਰਾਂ ਦੇ ਸਿੱਖਾਂ ਨੇ ਛੱਡਿਆ ਆਵਾਜ਼ ਗੁਰੂ ਸਾਹਿਬਾਨਾਂ ਦਾ, ਅਤੇ ਬਾਜ ਨੇ ਇਰਾਨੀ ਬਾਜ 'ਤੇ, ਸ਼ਾਹਜਹਾਨ ਦੇ ਬਾਜ 'ਤੇ ਐਸਾ ਹਮਲਾ ਕੀਤਾ, ਪਲਾਂ ਦੇ ਵਿੱਚ ਹੀ ਧਰਤੀ 'ਤੇ ਲਾ ਲਿਆ ਪਲਾਂ ਦੇ ਵਿੱਚ ਹੀ, ਕਿਉਂਕਿ ਸੰਗਤ ਗੁਰੂ ਦੀ ਹੋਈ ਹੈ। ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ। ਇੱਥੇ ਆਪਾਂ ਦਿੱਲੀ 'ਤੇ ਵੀ ਮੱਥਾ ਟੇਕ ਕੇ ਅੰਦਰ ਵੜਦੇ ਹਾਂ, ਕਿਉਂਕਿ ਗੁਰੂ ਦਾ ਦੁਆਰਾ ਹੈ। ਸਾਡੇ ਉੱਥੋਂ ਹੀ ਕਰਮ ਸਿੱਧੇ ਹੁੰਦੇ ਹੋ ਜਾਂਦੇ ਗੁਰਦੁਆਰੇ ਦੀ ਦਹਲੀਜ਼ 'ਤੇ ਆ ਕੇ ਹੀ। ਅੱਗੇ ਆਉਣਾ ਤਾਂ ਸੋਨੇ 'ਤੇ ਸਾਗੇ ਵਾਲੀ ਗੱਲ ਆ, ਗੁਰੂ ਦੀ ਗੋਦ 'ਚ ਬਹਿਣਾ। ਗੁਰਸਿੱਖਾਂ ਕੀ ਧੂੜ ਦੇ, ਮਹਾਰਾਜ ਕਹਿੰਦੇ ਜੇ ਗੁਰਸਿੱਖਾਂ ਦੀ ਧੂੜ ਹੀ ਮਿਲ ਜਾਏ ਨਾ ਤਾਂ ਕਰੋੜਾਂ ਪਾਪੀ ਤਰ ਜਾਂਦੇ ਕਰੋੜਾਂ। ਅਤੇ ਗੁਰੂ ਦੀ ਗੋਦ ਤਾਂ ਬੜੀ ਵੱਡੀ ਗੱਲ ਹੈ, ਗੁਰੂ ਦੀ ਗੋਦ ਦਾ ਆਨੰਦ ਬੜੀ ਵੱਡੀ ਗੱਲ ਆ, ਗੁਰਬਾਣੀ ਦੀ ਦਾਤ ਬੜੀ ਵੱਡੀ ਗੱਲ ਆ, ਸੇਵਾ ਸਿਮਰਨ ਬੜੀ ਵੱਡੀ ਗੱਲ ਆ। ਆਹ ਜਿਵੇਂ ਸਿੱਖਾਂ ਨੇ ਚੁੱਕਿਆ ਆਵਾਜ਼ ਆ, ਅਤੇ ਇਹ ਬਾਜ ਸਿੱਖ ਆਪਣੇ ਡੇਰੇ 'ਤੇ ਲੈ ਗਏ ਆ ਸ਼ਾਹਜਹਾਨ ਦਾ ਆਵਾਜ਼, ਅਤੇ ਇਹਦੇ ਮੀਰ ਸ਼ਿਕਾਰੀ ਲੱਭਦੇ ਲੱਭਦੇ ਸ਼ਾਹਜਹਾਨ ਦੇ, ਆਪਦੇ ਬਾਜ ਦੀ ਭਾਲ ਕਰਦੇ ਕਰਦੇ ਸਿੱਖਾਂ ਦੇ ਡੇਰਿਆਂ 'ਤੇ ਪਹੁੰਚ ਗਏ ਹੈ। ਅਤੇ ਇਹਨਾਂ ਨੂੰ ਲੱਗਿਆ ਵੀ ਇਹ ਮਾਮੂਲੀ ਸਿੱਖ ਨੇ, ਇਹਨਾਂ ਨੂੰ ਲੱਗਿਆ ਉਈ ਆ ਇਹ ਐਵੇਂ ਚੋਲੇ ਪਾਈ ਫਿਰਦੇ, ਦੇਗਾਂ ਖਾਣੇ, ਭੋਗ ਖਾਣੇ, ਲੰਗਰ ਖਾਣੇ ਹੀ ਹੋਣੇ ਆ। ਪਰ ਹੁਣ ਨਹੀਂ ਸੀ ਰਹੇ ਇਕੱਲੇ ਭੋਗ ਖਾਣੇ, ਹੁਣ ਨਹੀਂ ਸੀ ਰਹੇ ਇਕੱਲੇ ਲੰਗਰ ਛਕਣੇ, ਕਿਉਂਕਿ ਗੁਰੂ ਸਾਹਿਬ ਨੇ, ਸੱਚੇ ਪਾਤਸ਼ਾਹ ਨੇ ਜੁਰਤੀ ਅਸੀਂ ਬਖਸ਼ਿਸ਼ ਕਰਤੀ ਸੀ। ਇਹਨਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਜਿਵੇਂ ਲੋਕਾਂ 'ਤੇ ਰੋਹਬ ਮਾਰਦੇ ਹੁੰਦੇ, ਸਰਕਾਰੀ ਬੰਦੇ, ਪੁਲਿਸ ਅਫਸਰ ਹੋਵੇ, ਕੋਈ ਲੀਡਰ ਹੋਵੇ, ਕੋਈ ਮੰਤਰੀ ਸ਼ੰਤਰੀ ਹੋਵੇ, ਉਹਨੂੰ ਐਂ ਲੱਗਦਾ ਹੁੰਦਾ ਵੀ ਦੁਨੀਆ ਮੇਰੀ ਗੁਲਾਮ ਆ, ਉਹ ਟੱਚ ਸਮਝਦਾ ਦੁਨੀਆ ਨੂੰ। ਉਹਨੂੰ ਇਹ ਨਹੀਂ ਪਤਾ ਮੰਤਰੀਆਂ ਸ਼ੰਤਰੀਆਂ ਨੂੰ ਵੀ ਅਸੀਂ ਤਾਂ ਮੰਗ 'ਤੇ ਹਾਂ ਦੁਨੀਆ ਦੇ, ਕਿਉਂਕਿ ਦੁਨੀਆ ਦੀਆਂ ਵੋਟਾਂ ਮੰਗ ਕੇ ਹੀ ਮੰਤਰੀ ਬਣਦਾ ਬੰਦਾ। ਅਤੇ ਜੇ ਕੋਈ ਅਫਸਰ ਕੁਰਸੀ 'ਤੇ ਬੈਠਾ, ਉਹ ਦੁਨੀਆ ਦੀ ਸੇਵਾ ਕਰਨ, ਦੁਨੀਆ ਦੇ ਟੈਕਸ ਦੇ ਵਿੱਚੋਂ ਹੀ ਉਹਨੂੰ ਤਨਖਾਹ ਦਿੰਦੀਆਂ ਸਰਕਾਰਾਂ,
ਉਹ ਨੌਕਰ ਹੁੰਦੇ ਸਾਰੇ ਨੌਕਰ ਆ, ਮੰਤਰੀ ਸ਼ੰਤਰੀ ਅਫਸਰ ਇਹ ਦੁਨੀਆਂ ਦੇ ਸਾਰੇ ਹੀ ਨੌਕਰ ਆ। ਪਰ ਵੱਖਰੀ ਗੱਲ ਆ ਵੀ ਦੁਨੀਆਂ ਇਹਨਾਂ ਨੂੰ ਵੱਡੇ ਸਮਝਣ ਲੱਗ ਜਾਂਦੀ ਹੈ ਅਤੇ ਡਰਨ ਲੱਗ ਜਾਂਦੀ, ਇਹ ਫਿਰ ਉਦੋਂ ਬਾਅਦ ਅੱਤਿਆਚਾਰ ਕਰਦੇ। ਭਲੇ ਅਫਸਰ ਵੀ ਚੰਗੇ ਨੇ, ਭਲੇ ਲੀਡਰ ਵੀ ਬਥੇਰੇ ਨੇ, ਪਰ ਬਿਰਲੇ। ਅਤੇ ਇਹਨਾਂ ਨੇ ਆਪਣੀ ਲੀਡਰੀ ਦਾ, ਇਹਨਾਂ ਨੇ ਆਪਣੇ ਛਪੈਟਪਣੇ ਦਾ, ਆਪਣੇ ਪੁਲਿਸ ਦਾ, ਆਪਣੇ ਆਪ ਦਾ ਰੋਹਬ ਝਾੜਿਆ ਸ਼ਾਹਜਹਾਨ ਦੀ ਫੌਜ ਦਾ ਜਾ ਕੇ। ਜਿਵੇਂ ਸਿੱਖਾਂ ਨੂੰ ਫਿਰ ਰੋਹਬ ਝਾੜਦੇ ਆ ਵੀ ਸਾਡਾ ਬਾਜ ਮੁੜ ਦਿਓ, ਤੁਸੀਂ ਇਹ ਚੰਗਾ ਨਹੀਂ ਕੀਤਾ, ਸ਼ਾਹਜਹਾਨ ਦਾ ਬਾਜ ਤੁਸੀਂ ਫੜਿਆ ਏ, ਤੁਹਾਡੀ ਹਰਕਤ ਮਾੜੀ ਹੈ, ਤੁਹਾਨੂੰ ਇਹ ਬੜਾ ਵੱਡਾ ਇਹਦਾ ਹਰਜਾਨਾ ਭੁਗਤਣਾ ਪੈਣਾ। ਜਿਵੇਂ ਫਿਰ ਇਹ ਸਿਪਾਹੀ ਸ਼ਾਹਜਹਾਨ ਦੇ ਬੰਦੇ ਜਾ ਕੇ ਰੋਹਬ ਮਾਰਦੇ ਸਿੱਖਾਂ 'ਤੇ, ਉਹਨਾਂ ਬੁੱਲਾਂ ਨੂੰ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਸਰੰਗੀ ਮਾਸਟਰ ਭਾਈ ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

ਜਵਾਨੀ ਰਾਜ ਦਾ ਕਰ ਦਿੰਦਾ ਮਗਰੂਰ ਉਹ ਅੰਡਾ ਹੋਇਆ ਬਿੱਤ ਨਸ਼ੇ ਦੇ ਵਹਿੰਦਾ ਨਹੀਂ।

ਕਹਿਣ ਸਿਪਾਹੀ ਆਣ ਕੇ ਗੱਲ ਕੀਤੀ ਮਾੜੀ, ਕਹਿਣ ਸਿਪਾਹੀ ਆਣ ਕੇ ਗੱਲ ਕੀਤੀ ਮਾੜੀ, ਬਾਦਸ਼ਾਹ ਦੇ ਬਾਜ ਨੂੰ ਕਿਉਂ ਬੈਠੇ ਤਾੜੀ। ਇੱਕ ਪਲ ਦੇ ਵਿੱਚ ਮਿਟ ਜੂ ਜੋ ਆਕੜ ਸਾਰੀ, ਤੁਸੀਂ ਨਾਲ ਫੌਜ ਦੇ ਖਹਿਣ ਦੀ ਕਰ ਲਈ ਤਿਆਰੀ, ਕਲੀਜ ਖਾਂ ਸੂਬੇਦਾਰ ਨਾਲ ਸਾਡੀ ਪੱਕੀ ਯਾਰੀ, ਜੇ ਦੋ ਹੱਥ ਕਰਨੇ ਪਾਰਸਾ ਹੈ ਸਾਡੀ ਤਿਆਰੀ। ਇਹਨਾਂ ਨੇ ਰੋਹਬ ਮਾਰੇ ਜਾ ਕੇ ਸਿੱਖਾਂ ਨੂੰ, ਤੇ ਉਹ ਸਿੱਖ ਨਹੀਂ ਸੀ ਹੋਣਾ ਰਹੇ ਵੀ ਜਿਹੜੇ ਰੋਹਬ ਸਹਿ ਲੈਣ, ਕਿਉਂਕਿ ਇਹ ਸਿੱਖ ਯੋਧੇ ਸੀ, ਇਹ ਸੂਰਮੇ ਸੀ, ਇਹ ਬਲਵਾਨ ਬਣਾਤੇ ਮੇਰੇ ਮਹਾਰਾਜ ਨੇ, ਇਹਨਾਂ 'ਤੇ ਕਿਰਪਾ ਕਰਤੀ, ਸਮਰੱਥ ਗੁਰੂ ਸਰ ਹੱਥ ਧਰਿਓ। ਇਹਨਾਂ ਨੇ ਸਿਪਾਹੀਆਂ ਨੂੰ ਸਮਝਾਇਆ, ਕਹਿੰਦੇ ਜਲ ਪਾਣੀ ਛਕੋ ਅਤੇ ਬੈਠੋ, ਲੰਗਰ ਪਾਣੀ ਛਕ ਲਓ, ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਗੁਰੂ ਨਾਨਕ ਦਾ ਘਰ ਹੈ, ਅਤੇ ਦੂਜੀ ਗੱਲ ਇਹ ਹੈ ਵੀ ਮਾੜੇ ਸ਼ਬਦ ਨਾ ਬੋਲੋ। ਬਾਹਲਾ ਚਿਰ ਨਹੀਂ ਅਸੀਂ ਸੁਣਨੇ ਤੁਹਾਡੇ ਮਾੜੇ ਸ਼ਬਦ ਬੋਲੇ ਹੋਏ, ਕਿਉਂਕਿ ਇੱਕ ਵਾਰੀ ਕੀਤੀ ਗਲਤੀ ਮਾਫ਼ ਹੋ ਜਾਂਦੀ ਹੈ, ਦੂਜੀ ਵਾਰੀ ਹੋ ਜਾਂਦੀ। ਜੇ ਬੰਦਾ ਵਾਰ ਵਾਰ ਗਲਤੀਆਂ ਕਰੇ ਫਿਰ ਕਾਹਦੀ ਮਾਫ਼ੀ? ਫਿਰ ਤਾਂ ਜਿਹੜਾ ਮਨਮੁੱਖ ਬੰਦਾ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮੁੱਖ ਗੰਢ ਪਏ ਮੋਹ ਬਾਹਰ, ਕਹਿੰਦੇ ਫਿਰ ਉਹਦੇ ਮੂੰਹ 'ਤੇ ਚਪੇੜਾਂ ਹੀ ਜੜਦੀਆਂ ਪੈਂਦੀਆਂ, ਫਿਰ ਘਸੌਣੀ ਜੜਨੇ ਪੈਂਦੇ, ਫਿਰ ਸੋਧਾ ਲਾਉਣਾ ਹੀ ਪੈਂਦਾ ਜਿਹੜਾ ਨਾ ਸੁਧਰੇ। ਸਿੱਖ ਕਹਿੰਦੇ ਵੀ ਪਹਿਲੀ ਗੱਲ ਇਹ ਆ ਵੀ ਬਾਜ ਸਾਡੇ ਬਾਜ ਨੇ, ਗੁਰਾਂ ਦੇ ਬਾਜ ਨੇ, ਇਸ ਬਾਜ ਨੂੰ ਜਿੱਤਿਆ, ਧਰਤੀ 'ਤੇ ਲਿਆਂਦਾ ਅਤੇ ਆਪਣੇ ਆਪ ਗੁਰੂ ਮਹਾਰਾਜ ਦੇ ਚਰਨਾਂ 'ਚ ਆਇਆ, ਇਹਦੇ ਕਰਮ ਚੰਗੇ ਨੇ ਇਸ ਬਾਜ ਦੇ। ਦੂਜੀ ਗੱਲ ਇਹ ਆ ਵੀ ਜਿਹੜਾ ਰੋਹਬ ਝਾੜਦੇ ਹਾਂ ਅਤੇ ਅਸੀਂ ਸਹਿਣ ਵਾਲੇ ਨੇ, ਜੇ ਗੱਲ ਪਿਆਰ ਨਾ ਕਰ ਲੈਂਦੇ ਵੱਖਰੀ ਗੱਲ ਸੀ, ਸਤਿਕਾਰ ਨਾਲ ਗੱਲ ਕਰਦੇ ਵੱਖਰੀ ਗੱਲ ਸੀ, ਤੁਸੀਂ ਆ ਕੇ ਰੋਹ ਮਾਰਦੇ ਹੋ। ਸਿੱਖ ਕਹਿੰਦੇ ਉਹ ਵੀ ਰੋਹ ਗੁਰੂ ਨਾਨਕ ਦੇਵ ਮਹਾਰਾਜ ਦੇ ਘਰੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰੇ ਆ ਕੇ ਰੋਹ ਮਾਰਦੇ ਹੋ। ਤੁਸੀਂ ਆਪਣੇ ਬਾਦਸ਼ਾਹ ਦੀ ਪਾਵਰ ਨੂੰ ਵੱਡੀ ਸਮਝਦੇ ਹੋ ਸਾਡੇ ਸੱਚੇ ਪਾਤਸ਼ਾਹ ਦੀ ਪਾਵਰ ਨਾਲੋਂ? ਅੱਗ ਲੱਗ ਗਈ ਇਹਨਾਂ ਸਿਪਾਹੀਆਂ ਨੂੰ। ਉਹ ਕਹਿੰਦੇ ਇਹਦਾ ਮਤਲਬ ਆ, ਸਿਪਾਹੀ ਕਹਿੰਦੇ ਵੀ ਸਾਡਾ ਬਾਦਸ਼ਾਹ ਝੂਠਾ, ਸਿੱਖ ਕਹਿੰਦੇ ਹਾਂ ਝੂਠਾ ਹੀ ਆ। ਜਾਓ ਕਹਿ ਦਿਓ ਜਾ ਕੇ ਬਾਦਸ਼ਾਹ ਨੂੰ ਵੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿੱਖ ਤੈਨੂੰ ਝੂਠਾ ਬਾਦਸ਼ਾਹ ਕਹਿੰਦੇ ਹੈ ਅਤੇ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ ਕਹਿੰਦੇ ਹੈ। ਵਿੱਚ ਮੈਦਾਨ ਦੇ ਆ ਗਏ, ਸਤਿਗੁਰ ਦੇ ਸੂਰੇ ਮਾਰ ਮਾਰ ਕੇ ਜੁੱਤੀਆਂ ਲਾਏ ਮੁਗਲ ਸੀ ਮੂਹਰੇ, ਫਿਰ ਚੰਗੀ ਆਓ ਭਗਤ ਕੀਤੀ ਕਰਨੀ ਪੈਣੀ ਸੀ ਨਾ। ਵਿੱਚ ਮੈਦਾਨ ਦੇ ਆ ਗਏ, ਸਤਿਗੁਰ ਦੇ ਸੂਰੇ ਮਾਰ ਮਾਰ ਕੇ ਜੁੱਤੀਆਂ ਲਾਏ ਮੁਗਲ ਸੀ ਮੂਹਰੇ, ਉਹ ਲਾ ਲਾ ਭੱਜਦੇ ਜੁੱਤੀਆਂ ਜਦ ਪੈਂਦੇ ਖੂਰੇ, ਉਹਨਾਂ ਅਜੀਤਵਾਲ ਦੇ ਪਾਰਸਾ ਕਰੇ ਘਾਟੇ ਪੂਰੇ। ਸਿੱਖਾਂ ਨੇ ਫਿਰ ਜਿਹੜੇ ਵਾਧੇ ਘਾਟੇ ਸੀ ਕੱਢ ਲਏ, ਜਿਹੜੇ ਗੁੱਸੇ ਸੀ, ਚੰਗੀ ਛਿੱਤਰ ਪਰੌਲ ਕੀਤੀ ਫਿਰ ਇਹਨਾਂ 'ਤੇ। ਆਓ ਰਹਿੰਦੇ ਹੋਏ ਇਤਿਹਾਸ ਦੀਆਂ ਸਵਾਵਾਂ ਕੱਲ੍ਹ ਵਾਲੇ ਦੀਵਾਨ ਦੇ ਵਿੱਚ ਕਰਨ ਦਾ ਯਤਨ ਕਰਾਂਗੇ, ਗੁਰੂ ਸਾਹਿਬ ਆਪਣੀ ਵਡਿਆਈ ਆਪ ਕਰਾ ਲੈਣਗੇ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਸਤਿਗੁਰੂ ਬਖਸ਼ਣ ਹਾਰੇ ਹੈ, ਅੱਗੇ ਤੋਂ ਸਮਤ ਦੇਣ। ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਘਰ ਦੀਆਂ ਸਵਾਵਾਂ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਵਾਹਿਗੁਰੂ ਜੀ ਦਰ 'ਤੇ ਪ੍ਰਵਾਨ ਕਰਨ। ਦਰੋ ਘਰੋਂ ਨਿਤਨੇਮ ਨਾਮ ਦੀਆਂ ਦਾਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਬਰਕਤਾਂ। ਗੁਰਦੁਆਰਾ ਸੁੱਖ ਸਾਗਰ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੀ ਸੰਗਤ ਗੁਰਬਾਣੀ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾਲ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਸਤਿਗੁਰ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਸਤਿਗੁਰੂ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਗਾਇਨ ਹੋਏ ਹਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੇ ਸੇਵਕ ਪਰਿਵਾਰਾਂ ਪਰਮਾਰ ਪਰਿਵਾਰ ਢਿੱਲੋਂ ਪਰਿਵਾਰ ਅਤੇ ਬਲ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਅੱਜ ਸ਼ਾਮ ਦੇ ਲੰਗਰਾਂ ਦੀਆਂ ਕੀ ਦੀਵਾਨਾਂ ਦੀਆਂ ਸੇਵਾਵਾਂ ਹੋਈਆਂ ਹਨ ਆਪ ਜੀ ਦੀ ਕਿਰਪਾ ਹੋਈ ਹੈ ਗੁਰੂ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀਆਂ ਕੀਤੀਆਂ ਸੇਵਾਵਾਂ ਭੇਟਾਵਾਂ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭ ਨੂੰ ਅੰਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਸਤਿਗੁਰੂ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਖਰਬਦ ਘਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਂ

0: ਵਾਹਿਗੁਰੂ ਸਾਹਿਬ ਜੀਓ।
1: ਡੰਡੋਤ ਬੰਦਨ ਅਨੁਕਬਾਰ।

ਸਰ ਗੌੜੀ ਦੀਪੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰਤੀ ਉਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੁਹਿਲਾ ਸੁਗ੍ਰਿਹੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖ ਗਾ ਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਲ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਹੋ ਸੱਜਣੇ ਅਸੀਸੜੀਆਂ ਜਿਉਂ ਹੋਏ ਸਾਹਿਬ ਸੁਣੀਆਂ ਘਰ ਘਰ ਇਹੋ ਪਹੁੰਚ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸਿਆ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾ ਹੋਏ ਰਹਾ ਵਿਸੈ ਚੱਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੋਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਅਨਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਇੱਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿਸ ਤਵ ਬੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰਿ ਚਰਨ ਕਵਲ ਮਕਰੰਦ ਲੋਕ ਕਿਰਪਾ ਜਲ ਦੇਹੇ ਨਾਨਕ ਸਾਰੰ ਕੋ ਹੋਏ ਜਾਂ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪਨ ਵੱਡਾ ਹੇ ਕਰ ਡੰਡਾਉਤ ਪਨ ਵੱਡਾ ਹੇ ਰਹਾਵ ਸਾਕਤ ਹਰ ਰਾ ਸਾਧ ਨਾ ਜਾਣਿਆ ਤਿਨੇ ਅੰਤਰ ਹਉਮੈ ਕੰਡਾ ਹੇ ਜਿਉਂ ਜਿਉਂ ਚੱਲੈ ਚੁਬੇ ਦੁਖ ਪਾਵੈ ਜਮ ਕਾਲ ਸਹ ਹੇ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ

ਹਰ ਨਾਮੇ ਹੀ ਸੁਖ ਮੰਡਾ ਹੇ ਰਾ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਆਗੇ ਬਸਨ ਸੁਹੇਲਾ ਔਦ ਘਟੇ ਦਿਨ ਸੋ ਰਹਿ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪਿਆਏ ਰਸ ਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਬੇਹਾਜੋ ਹਰ ਗੁਰ ਤੇ ਮਨ ਹੇ ਬਸੇਰਾ ਨਿਜ ਘਰ ਮਹਿਲ ਪਾਪ ਹੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ

ਸਾਹਿਬ ਜੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ, ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਸਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਤੋਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁੱਖ ਟਲ ਗੁਰਸੇਵੀਐ ਐਨ ਸ

ਪਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ।

ਚਖ ਮਾਰੋ ਸਾਕਤ ਵਿਚਾਰਾ ਨਿੰਦਾ ਕਰ ਕਰ ਪਤਹਿ ਕਨੇਰੇ।

ਦੁੱਖ ਸੁੱਖ ਪਾਈ ਹੈ, ਇਤਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਹੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।

ਆਪੇ ਆਪ ਨਿਰੰਜਨ ਸੋਏ ਜਿਨ੍ਹਾਂ ਸੇਵਿਆ ਤਿਨ ਪਾਇਆ ਮਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਦਾਇ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ

ਤੀਰਥ ਨਹਾਵਾ ਜੇ ਤਸਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇ ਤੀ ਸਿਰਠ ਉਪਾਈ ਵੇਖਾਂ ਬਿਨ ਕਰਮਾ ਕੇ ਮਿਲਾਇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ।

ਸੁਣਿਆ ਅੰਧੇ ਭਾਵ ਹੈ ਰਾਹ, ਸੁਣਿਆ ਹਾਥ ਹੈ ਸੁਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛਾਏ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸੁ ਪ੍ਰਗਟ ਜਾਏ, ਮੰਨੈ ਮਗਨ ਚਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

ਸਿੱਖ ਮੰਨੈ ਨਾਨ ਭਵੈ ਨਾ ਭਿੱਖੁ ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰ ਗੈ ਮਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧਾਉ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਏ ਹੋਰ ਹੋਰ ਤਿਸ ਤੇ ਭਾਰ ਤਲਾਏ ਕਵਣ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲਿਹੋ ਰੂਪ ਕੇ ਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨੰਜਾ ਵਾਹਿ ਕੁਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ

ਅਸੰਖ ਨਾਵ ਅਸੰਖ ਥਾਵ ਅਗਮਾ ਗਮ ਅਸੰਖ ਲੋ ਅਸੰਖ ਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਵ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹਿ ਲਿਖੇ ਤਿਸ ਸਿਰ ਨਾਹਿ ਜੇ ਫੁਰਮਾਏ ਤੇਵ ਤੇ ਪਾਹਿ ਜੇਤਾ ਕੀਤਾ ਤੇਤਾ ਨਾਵੋ ਬਿਨ ਨਾਵੈ ਨਾਹੀ ਕੋ ਥਾਵੋ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂ

ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਵ ਕਵਣ।

ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਹੁਨਾ ਕੋਈ ਜਾ ਕਰਤਾ ਸਿਰ ਠੀਕਉ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕਾ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪਾ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲ ਨਾ ਪਾਤਾਲ ਲੱਖ ਆਗਾ ਸਾਇਆ ਗਾ ਸੂੜ ਕੋਟ ਭਾਲ ਥੱਕੇ ਵੇਦ ਕਹਿਣਕ ਵਾਤ ਸਹਿ ਸਠਾਰੇ ਕਹਿਣਕ ਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੇ ਸੁਰਤ ਨਾ ਪਾਈਆ ਨਦੀਆਂ ਤੈਵਾ ਪਵਹੈ ਸਮੁੰਦ ਨਾ ਜਾਣੀਐ ਸਮੁੰਦ ਸਹ ਸੁਲਤਾਨ ਗ੍ਰਹਾ ਸਹਿਤੀ ਮਾਲ ਧਨ ਕੀੜੀ ਤੁਲ ਨਾ ਹੋ ਨਿੰਜੇ

ਵੈ ਕੋਈ ਤਿਸ ਉੱਚੇ ਕਉ ਜਾਣੈ ਸੋਈ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋਧੇ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪ ਤੁੱਟ ਹੈ ਵਿਕਾਰ ਕੇਤੇ ਲੈ ਲੈ ਮੁੱਕਰ ਪਾਹ ਕੇਤੇ ਮੂਰਖ ਕਾਹੀ ਖਾਏ ਕੇਤਿਆ ਦੁਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾ ਔਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ

ਅਮੁੱਲ ਭਾਏ ਅਮੁੱਲਾ ਸਮਾਹ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ।

ਸੋ ਘਰ ਕੇ ਹਾਜਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇ ਵਾਵਣ ਹਾਰੇ ਕੇ ਤੇ ਰਾਗ ਭਰੀ ਸਿਉ ਕਹੀ ਕਿਤੇ ਗਾਵਣ ਹਾਰੇ ਗਾਵੈ ਤੁਨ ਪਾਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸੁਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ

ਕੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸਦੀ ਵਡਿਆਈ।

ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ ਤਸੈ ਆਦੇਸ ਸਵਾਦ ਅਨੀਲ ਅਨਾਦਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥ।

ਜੁਗ ਜੁਗ ਇੱਕ ਹੋਵੇ, ਸਿੱਖ ਦੂਜੀ ਬਹੁ ਲੱਖ ਹੋਹੀ ਲੱਖ ਵਹ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ। ਏਕ ਨਾਮ ਜਗਦੀਸ਼ ਤ੍ਰਾਹਿ ਪਤ ਪਵੜੀਆਂ ਚੜੀਏ ਹੋਏ ਇੱਕੀ।

ਨਾ ਜੀਵਣ, ਮਰਨ ਨਹਿ ਜੋਰ ਜੋਰ ਨਾ ਰਾਜਮਾਨ, ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਤ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ।

ਨਾਨਕ ਗਿਆ ਜਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ।

ਘੜੀਐ ਸਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ ਚੰਗੀਆਂ ਬੁਰੀਆਂ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।

ਭੁਜੰਗ ਪ੍ਰਿਆਤ ਛੰਦ ਨਮੋ ਸਰਵਮਾਨਯ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤਮਾ ਨਮੋ ਭਾਨ

ਅਲਾਕਰਮ ਸਰਮੰਗ ਦਾਤਾ ਸਰਮੰਗ ਗਿਆਤਾ ਸਰਮੰਗ ਬਾਨੇ ਸਰਮੰਗ ਮਾਨੇ ਸਰਮੰਗ ਪ੍ਰਾਣ ਸਰਮੰਗ ਤ੍ਰਾਣ ਸਰਮੰਗ ਭੋਗਤਾ ਸਰਮੰਗ ਜੋਗਤਾ ਸਰਮੰਗ ਦੇਵੰ ਸਰਵ ਭੇਵੰ ਸਰਮੰਗ ਕਾਲੇ।

ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੋ ਤੇ ਇਕ ਰੱਤੀ ਬਿਨੂ ਏਕ ਰੱਤੀ ਕੇ ਮਤਿ ਮਤੰਗ ਜਰੇ ਜਲ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗਾਉਣ ਕੋ ਜਾਤ ਨਿਵਾਰੇ ਪਾਰੀ ਪੂਜਾਨ ਕੇ ਭੂਪਲੀ ਬੇਦ ਨਿਆਪ ਸੀਸ ਨਾ ਜਾਤ ਵਿਚਾਰੇ ਤੇ ਪਹਿ ਤੋ ਕਹਾ ਪੈ ਭੂਪਤ ਅੰਤ ਕਾਓ ਨਾ ਗਈ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਿਆਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਾਓ ਅੰਤ ਕੇ ਧਾਮ ਸਿਧਾਰੇ

ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨੁ ਏਕ ਨਾ ਲੇਖੈ ਸੁਧ ਸਿਪਾਹ।

ਕੋਟਿ ਇਸ਼ਨਾਨ ਗਜਾਦਿਕ ਦਾਨ ਅਨੇਕ ਸੋ ਅੰਬਰ ਸਾਜ ਬਰੇਂਗੇ ਬ੍ਰਹਮ ਮਹੇਸਰ ਬਿਸਨ ਸੱਚੀ ਬਤ ਅੰਤ।

ਨਾਤ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਏ ਉੱਪਰ ਲੋਕ ਗਵਾਇਓ ਬਾਸਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਿਸ਼ਾਹ ਕੋ ਸੀਸ ਨਿਵਾਇਓ ਕੋ ਬੁਦਾਨ ਕੋ ਪੂਜਤ ਹੈ ਬਸ ਕੋ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗ

ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਤ ਬੇਨਤੀ ਚਾਓ ਪਈ। ਹਮਰੀ ਕਰੋ ਹਾ ਦੈ ਰੱਛਾਓ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੂੰ ਕਾਵਹੁ, ਆਪ ਹਾਦੈ ਮੋਹਿ ਬਚਾਵਹੁ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖਿਆ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭੈ ਰਨਕਉ ਆ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮ ਹੈ ਸ਼ਾਟ ਕੋਈ ਅਵਰ ਨ ਧਿਆਉਂ, ਜੋ ਬਰਚਾ ਹੋ ਸੋ ਤੁਮ ਤੇ ਪਾਉ, ਸੇਵਕ ਸਿੱਖਿਆ ਹਮਾਰੇ ਧਾਰੀਐ, ਚੁਣ ਚੁਣ ਸੁਤਰਾ ਹਮਾਰੇ ਮਾਰੀਐ। ਆਪ ਹਾਦੈ ਮੁਝੇ ਉਬਰੀਏ, ਮਨ ਕਾਲ ਕਾ ਤ੍ਰਾਸ ਨਿਵਰੀਏ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰੀ ਹੋ ਰੱਛਾ। ਰਾਖ ਲੇ ਹੋ ਮੋਹਿ ਰਾਖਨ ਹਾਰੇ।

ਜਬ ਯੁਧ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭੀ ਤੇ ਰਹਿਤ ਨਿਰਾਲਮ ਜਾਂਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਾ ਨੀਰਾਨਾਦ ਅਸੰਭ ਤਾ ਕਾ ਮੂੜ

ਜੇ ਉਸ ਤੋਂ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ, ਪੁਰਖ ਜਵਨ ਪਾਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸੁਲਟਾਰੇ। ਜੋ ਕਲ ਕੋਈ ਕਬਾਰ ਧਿਆ ਹੈ ਤਾ ਕੇ ਕਾਲ ਨਿਕ ਨਹਿਆ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕ੍ਰਿਪਾ ਦ੍ਰਿਸ਼ਟਨ ਜਾਹਿਨੇ ਹਰੇ ਹੋ, ਤਾ ਕੇ ਤਾਪ ਤਨਕ ਮੈਂ ਹਰੇ ਹੋ, ਰਿਧ ਸਿਧ ਕਰਮੋ ਸਭ ਹੋਈ, ਦੁਸ਼ਾ ਸ਼ਵ ਸਕੈ ਨ ਕੋਈ। ਏਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਫਾਸ, ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੂ, ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ।

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ।

ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਚ ਸੰਭਾਲੇ ਅਗਮਯ ਗੋਚਰਾ।

ਆਖੈ ਤਾਂ ਵੇਖੈ ਸਭ ਤੂੰ ਹੈ। ਜਿਨ ਜਗ ਤੂੰ ਪਾਇਆ ਕਹਿ ਨਾਨਕ ਤੁਸਦਾ ਗਮ ਹੈ, ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਡਿਆਂ ਨੇ ਅੰਮ੍ਰਿਤ ਖੋਜਦੇ।

ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇ ਚਲਹਿ, ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ। ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ।

ਸਭ ਦੋ ਸੁਹਾ ਵਸਦਾ ਸੋਹਿਲਾ ਸਤਿਗੁਰੂ ਸੁਣਾਇਆ ਤਿਨ ਕੈ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੈ ਘਨੇਰੀ ਕਰੇ ਗੱਲਾਂ।

ਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿ ਨ ਉਪਜੇ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ, ਸਹਿਸਾ ਕਿਤੈ ਸੰਜਮ ਰਹੇ, ਕਰਮ ਕਮਾਏ ਸਹਿ ਸਹਿ ਜੀਓ, ਮਲੀਨ ਹੈ ਕੇਤ ਸੰਜਮ।

ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉਂ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਰਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਿਨ ਮੰਨ

ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਪੈਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ।

ਆਪ ਵੇਖਾਏ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਣ ਜਾਗੇ ਜਿਨ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਿੜਦਾਤਾ ਜੇਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਸਨਾਉਂ ਆਪਣੀ ਲਿਵਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ

ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰਨਾਮ।

ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ,

ਏ ਸ਼ਰਵਣ ਹੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ ਸੱਚ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ।

ਘਰ ਗਾਵੋ। ਗਾਵੋ ਤਾਂ ਸੋਇਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵੇ। ਸੱਚੋ ਧਿਆਵੈ ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵੇ। ਉਹ ਸੱਚ ਸਭਨਾ ਕਾ ਖਸਮ ਹੈ, ਜੇ ਸੁਬਖ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ, ਦੇਗ ਵਾਹੀ, ਦੇਖ ਸੁਣ ਕੇ ਅੰਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ,

ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਅਤੇ ਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ

ਵਾਹਿ ਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਤਦੇਕ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ

ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ, ਕਿਰਪਾ ਕਰਨੀ। ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ। ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾ

चिर भयो दर्शन देखे, दर्शन प्यासी दिन सुरात, चितवो अनदन नीत।

ਸੱਚੇ ਤੂੰ ਦਾਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਾਹਿਬ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨ ਕੱਚ ਮਹੱਲਾ।

0: ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਡਾਲ ਨਾਨਕ ਮੁਸੇ ਗਿਆਨ ਹੁਣੀ ਖਾਏ ਗਿਆ ਜਮ ਕਾਲ ਮਹਲਾ ਪਹਿਲਾ
1: ਵਾਇਨ ਚੀਲੇ ਨੱਚਣ ਗੁਰ।

ਮੂਰਖ ਪੰਡਤ ਹਿਕਮਤ ਹੁਜੇ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾ, ਬੇ ਮੰਗੇ ਮੁਖ ਦੁਆਰ, ਜਦੀ ਸਦਾਵੇਂ ਜੁਗਤ ਨਾ ਜਾਣੇ ਛੱਡ ਵਹਿ ਕਰਬਾਰ, ਸਭ ਕੁ ਪੂਰਾ ਪਿਓ ਹੋਵੇ।

ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਕਾਮਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਂ ਹੋ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ ਰਹਾ। ਜਾਤ ਮੈਂ ਜੋ ਜੋਤ ਮੈਂ ਜਾਤਾ ਕਲ ਕਲਾਮ ਭਰਪੂਰ ਰਹੇ ਆ, ਤੂੰ ਸੱਚਾ ਸਾਹਿਬ ਸਿਰ ਸਵਾਲੋ।

ਹੋਇਆ ਲੱਗਾ ਪਣ ਸਲੋਕ ਹੱਥੀ ਜਾਈ ਸੱਟਿਆ ਕਿਸੋ ਲੱਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਵੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋ ਆਪਾਕ ਵਿੱਚ ਭਾਪੀ ਸਿਉਂ ਤਨ ਗੱਡਿਆ ਤੁੱਕਾਂ।

ਗੁਰੂ ਸਾਹਿਬ ਜੀਓ ਤੁਮਰੀ ਸ਼ਰਨ ਤੁਮਾਰੀ ਅਸ ਤੁਮ ਹੀ ਸੱਜਣ ਸੁਹੇਲੇ

तुम्हारी शरण, तुम्हारी आसा, तुम ही सज्जन सहेले।

ਮਰ ਖੁਆਰ ਸਾਕਤ ਨਰ ਥੀਵੇ।

ਕਿਤੇ ਕਿਤੇ ਦੇਵ ਵੀ ਕਿਹਾ ਗਿਆ ਹੈ। ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਜਿੰਨੇ ਵੀ ਖਜ਼ਾਨੇ ਨੇ, ਜਿੰਨੀਆਂ ਵੀ ਬਰਕਤਾਂ ਨੇ, ਇਹ ਸਾਰੇ ਭੰਡਾਰ ਉਸ ਪੂਰਨ ਗੁਰੂ ਦੇਵ ਦੇ ਹੱਥ ਵਿੱਚ ਹਨ। ਇਹਦੇ ਨਾਲ ਮਿਲਦੇ ਹੋਏ ਅਨੇਕਾਂ ਹੀ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਦਰਜ ਨੇ। ਗੋਰਾ ਇੱਕ ਜੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਜਪ ਦੀ ਬਾਣੀ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਇਹ ਸਮਝ ਗੁਰੂ ਕੋਲੋਂ ਮਿਲੇਗੀ ਕਿ ਸਾਰੇ ਹੀ ਨਿਧਾਨ, ਸਾਰੇ ਹੀ ਖਜ਼ਾਨੇ, ਸਾਰੀਆਂ ਹੀ ਦਾਤਾਂ ਉਸ ਮਾਲਕ ਦੇ ਹੱਥ ਵਿੱਚ ਨੇ। ਇਹ ਗੱਲ ਗੁਰੂ ਦੱਸੇਗਾ, ਗੁਰੂ ਦੇ ਰਾਹੀਂ ਸਾਨੂੰ ਪਤਾ ਲੱਗੇਗੀ ਕਿ ਸਭਨਾ ਜੀਆਂ ਕਾ ਇੱਕ ਦਾਤਾ, ਉਹ ਜਿੰਨੇ ਵੀ ਜੀਵ ਨੇ ਉਹਨਾਂ ਦਾ ਦਾਤਾ ਇੱਕ ਹੀ ਹੈ, ਅਲੱਗ ਅਲੱਗ ਨਹੀਂ ਹਨ। ਜਿਵੇਂ ਅਨਵਤ ਵਿੱਚ ਕਿਹਾ ਜਾਂਦਾ ਹੈ ਨਾ, ਇੱਕ ਸੰਸਾਰੀ ਹੈ, ਇੱਕ ਭੰਡਾਰੀ ਹੈ, ਇੱਕ ਲੇਖਾ ਜੋਖਾ ਕਰਨ ਵਾਲੀਆਂ ਸ਼ਕਤੀਆਂ ਤਿੰਨ ਰੂਪਾਂ ਵਿੱਚ ਨੇ ਵੱਖੋ ਵੱਖ। ਲੇਕਿਨ ਸਾਨੂੰ ਗੁਰੂ ਸਾਹਿਬਾਨ ਨੇ ਇਸ ਪਾਸੇ ਤੋਂ ਵਰਜਿਆ ਹੈ, ਉਹ ਅਲੱਗ ਅਲੱਗ ਰੂਪਾਂ ਵਿੱਚ ਸ਼ਕਤੀ ਨਹੀਂ, ਉਹ ਇੱਕ ਹੀ ਹੈ, ਜਿਸ ਨੂੰ ਆਪਾਂ ਬਾਣੀ ਦੀ ਆਰੰਭਤਾ ਵਿੱਚ ਇੱਕ ਓਅੰਕਾਰ ਆਖਦੇ ਹਾਂ। ਉਹ ਇੱਕੋ ਹੀ ਕਲਾ ਹੈ, ਇੱਕੋ ਹੀ ਸ਼ਕਤੀ ਹੈ, ਅਤੇ ਸਾਰਿਆਂ ਨੂੰ ਦੇਣ ਵਾਲਾ ਉਹ ਇੱਕ ਹੀ ਪਰਮਾਤਮਾ ਹੈ। ਅੱਜ ਦੇ ਮੁੱਖ ਵਾਕ ਵਿੱਚ, ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਗੁਰੂ ਅਰਜਨ ਦੇਵ ਕਿਰਪਾ ਕਰ ਰਹੇ, ਸਰਬ ਨਿਧਾਨ ਪੂਰਨ ਗੁਰਦੇਵ, ਪੂਰੇ ਗੁਰੂ, ਉਹ ਗੁਰੂ ਜਿਹੜਾ, ਉਹ ਪਰਮਾਤਮਾ ਜਿਹੜਾ ਇੱਕ ਤਾਂ ਉਹ ਦਾਨ ਦਿੰਦਾ ਹੈ ਜੋ ਮੰਗਿਆ ਹੁੰਦਾ ਹੈ, ਇੱਕ ਅਣਮੰਗਿਆ ਦਾਨ ਦਿੰਦਾ ਹੈ, ਬਿਨਾਂ ਮੰਗਣ ਤੋਂ ਹੀ ਦੇਈ ਜਾਂਦਾ ਹੈ। ਉਹ ਜੀਵ ਜਿੱਥੇ ਵੀ ਹੁੰਦੇ ਨੇ ਉੱਥੇ ਹੀ ਉਹਨਾਂ ਨੂੰ ਰਿਜ਼ਕ ਦਿੰਦਾ ਹੈ, ਉੱਥੇ ਹੀ ਉਹਨਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ, ਜਲ ਵਿੱਚ ਵੀ, ਥਲ ਵਿੱਚ ਵੀ, ਧਰਤੀ ਤੋਂ ਆਕਾਸ਼ ਵਿੱਚ ਵੀ, ਖੰਡਾਂ ਵਿੱਚ, ਬ੍ਰਹਿਮੰਡਾਂ ਵਿੱਚ। ਉਹਦੀ ਹੀ ਕਲਾ ਹੈ, ਉਹ ਹੀ ਆਪਣੇ ਰੂਪ ਦੇ ਅੰਦਰ ਰੂਪਮਾਨ ਹੋ ਕਰਕੇ ਪਸਰਿਆ ਹੋਇਆ ਹੈ। ਫਿਰ ਸਤਿਗੁਰੂ ਕਹਿੰਦੇ, ਹਰ ਹਰ ਨਾਮ ਜਪਤ ਨਰ ਜੀਵੇ। ਉਹ ਜੋ ਸਾਰੇ ਨਿਧਾਨ ਖਜ਼ਾਨਿਆਂ ਦਾ ਮਾਲਕ ਹਰੀ ਹੈ, ਕੋਈ ਨਰ ਹੈ, ਕੋਈ ਪੁਰਸ਼ ਹੈ, ਕੋਈ ਦੇਵ ਬਿਰਤੀ ਹੈ, ਉਹਦਾ ਨਾਮ ਜਪ ਕੇ ਜੀਵੇ ਦਾ ਭਾਵ ਹੈ ਆਤਮਕ ਜੀਵਨ ਜਿਉਂਦਾ ਹੈ, ਆਤਮਕ ਜੀਵਨ, ਪਰਮਾਰਥ ਦਾ ਮਾਰਗ। ਬਾਣੀ ਦੋ ਤਰ੍ਹਾਂ ਦੇ ਜੀਵਨ ਦੀ, ਦੋ ਤਰ੍ਹਾਂ ਦੀ ਮੌਤ ਦੀ ਗੱਲ ਕਰਦੀ ਹੈ, ਇੱਕ ਸਰੀਰ ਦਾ ਜੀਵਨ ਹੈ, ਇੱਕ ਆਤਮਕ ਜੀਵਨ ਹੈ। ਇੱਕ ਸਰੀਰਕ ਮੌਤ ਹੈ, ਇੱਕ ਆਤਮਕ ਮੌਤ ਹੈ। ਉਹ ਆਤਮਕ ਜੀਵਨ ਸਦਾ ਹੀ ਜਿਉਂਦਾ ਰਹਿੰਦਾ ਹੈ, ਕੌਣ? ਹਰ ਹਰ ਨਾਮ ਜਪਤ, ਜੋ ਜਪਦਾ ਹੈ ਇਸ ਰਸਨਾ ਦੇ ਰਾਹੀਂ ਉਸ ਹਰੀ ਨੂੰ, ਹਰੀ ਹਰੀ ਆਖਦਾ, ਪਰਮਾਤਮਾ ਦਾ ਨਾਮ ਲੈਂਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ, ਉਹਨਾਂ ਤੋਂ ਕੁਰਬਾਨ ਹੋਣਾ ਚਾਹੀਦਾ, ਲੈਣ ਜੋ ਤੇਰਾ ਨਾਉ ਤਿਨ੍ਹਾਂ ਕਹਿ ਸਦ ਕੁਰਬਾਨੇ ਜਾਉ। ਸਦਾ ਹੀ ਕੁਰਬਾਨ ਹਾਂ ਜੋ ਤੇਰਾ ਨਾਮ ਲੈਂਦੇ ਨੇ, ਤੇਰੀ ਉਸਤਤ ਕਰਦੇ ਨੇ, ਤੇਰੀ ਸਿਫਤ ਸਲਾਹ ਕਰਦੇ ਹਨ। ਕੋਈ ਵਿਰਲਾ ਹੈ ਜੋ ਤੈਨੂੰ ਵੱਡਾ ਆਖੇਗਾ, ਕੇਵਲ ਤੇਰੇ ਗੁਣਾਂ ਦਾ ਹੀ ਗਾਇਨ ਕਰੇਗਾ। ਕਰੋੜਾਂ ਵਿੱਚੋਂ ਕਿਸੇ ਇੱਕ ਦੀ ਗਾਥਾ ਐਸੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰਾਹੀਂ, ਜਿਸ ਨੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਨੂੰ ਹੀ ਆਪਣਾ ਮੂਲ ਮੰਨਿਆ ਹੈ,

ਧਾਰਮ ਨੇ। ਆਨੰਦ ਸਾਹਿਬ ਦੀ ਬਾਣੀ ਆਪਾਂ ਰੋਜ਼ ਪੜ੍ਹਦੇ, ਉਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ, ਕਿਰਪਾ ਕਰਦੇ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ, ਆਧਾਰ ਮੂਲ ਧੁਰਾ। ਇਹ ਬੰਦੇ ਤੇਰੀ ਜ਼ਿੰਦਗੀ ਦਾ ਸਾਡੇ ਜੀਵਨ ਦਾ ਮੂਲ ਮੁੱਢ ਆਧਾਰ ਕੀ ਹੈ? ਸਾਚਾ ਨਾਮ, ਸੱਚ ਨਾਮ ਆਧਾਰ ਮੇਰਾ, ਇਹੀ ਮੇਰਾ ਮੂਲ ਹੈ, ਇਹੀ ਮੇਰਾ ਆਧਾਰ ਹੈ, ਇਹੀ ਮੇਰਾ ਆਸਰਾ ਹੈ। ਇਸ ਮੂਲ ਕਰਕੇ ਤ੍ਰਿਸ਼ਨਾ ਤ੍ਰਿਖਾ ਭੁੱਖ ਇਹ ਦੂਰ ਹੁੰਦੀ ਹੈ। ਗੁਰੂ ਅਮਰਦਾਸ ਕਹਿੰਦੇ ਜਿਨ ਭੁੱਖਾਂ ਸਭ ਗਵਾਈਆਂ। ਭੁੱਖ ਦੇ ਕਈ ਰੂਪ ਨੇ, ਕਈ ਰੰਗ ਨੇ, ਕਈ ਪ੍ਰਕਾਰ ਦੀ ਭੁੱਖ ਹੈ। ਇੱਕ ਸਰੀਰ ਦੀ ਭੁੱਖ ਹੈ, ਭੋਜਨ ਦੀ ਭੁੱਖ ਹੈ, ਪਾਣੀ ਦੀ ਪਿਆਸ ਹੈ, ਲੇਕਿਨ ਪਾਤਸ਼ਾਹ ਕਹਿੰਦੇ ਮਨ ਦੀਆਂ ਆਪਣੀਆਂ ਭੁੱਖਾਂ ਹਨ, ਮਨ ਦੀ ਆਪਣੀ ਪਿਆਸ ਹੈ। ਇਹ ਸਰੀਰ ਦੀ ਭੁੱਖ ਦੀ ਤਾਂ ਕੋਈ ਸੀਮਾ ਹੈ, ਕੋਈ ਹੱਦ ਬੰਨਾ ਹੈ? ਤ੍ਰਿਸ਼ਨਾਲੂ ਮਨ ਦੀ ਕੋਈ ਸੀਮਾ ਨਹੀਂ ਹੈ, ਮਨ ਦੀ ਭੁੱਖ ਦੀ ਕੋਈ ਸੀਮਾ ਨਹੀਂ ਹੈ, ਔਰ ਇਹਦੇ ਰੂਪ ਵੱਖੋ ਵੱਖਰੇ ਹਨ। ਕਿਸੇ ਦੇ ਮਨ ਨੂੰ ਇਸ ਦੁਨਿਆਵੀ ਪਦਾਰਥਾਂ ਦੀ ਭੁੱਖ ਹੈ, ਕਿਸੇ ਨੂੰ ਆਪਣਾ ਨਾਮ ਵੱਡਾ ਕਰਨ ਦੀ ਭੁੱਖ ਹੈ, ਕਿਸੇ ਨੂੰ ਕਿਸੇ ਅਹੁਦੇ ਰੁਤਬੇ ਦੀ ਭੁੱਖ ਹੈ, ਕਿਸੇ ਨੂੰ ਦੁਨਿਆਵੀ ਰੰਗ ਤਮਾਸ਼ੇ ਦੇਖਣ ਦੀ ਭੁੱਖ ਹੈ, ਰੰਗ ਰਲੀਆਂ ਦੀ ਭੁੱਖ ਹੈ। ਭੁੱਖ ਦੇ ਕਈ ਰੂਪ ਨੇ, ਕਈ ਤਰੀਕਿਆਂ ਦੀ ਭੁੱਖ ਜੋ ਮਨ ਨੂੰ ਵਿਆਪਦੀ ਹੈ। ਇੱਕ ਤੇਰਾ ਨਾਮ ਹੈ ਜੋ ਸਾਡਾ ਮੂਲ ਹੈ, ਸਾਡਾ ਆਧਾਰ ਹੈ, ਜੋ ਨਿਰੋਲ ਸੱਚ ਹੈ। ਸੱਚ ਉਂਝ ਸੱਚ ਉਸ ਨੂੰ ਕਹਿੰਦੇ ਨੇ ਜਿਸ ਵਿੱਚ ਕੋਈ ਮਿਲਾਵਟ ਨਾ ਹੋਵੇ, ਜਿਸ ਵਿੱਚ ਕੋਈ ਖੋਟ ਨਾ ਹੋਵੇ। ਬਾਣੀ ਨੇ ਉਹਨੂੰ ਸੱਚ ਆਖੀ। ਸੱਚ ਕੀ ਹੈ? ਜਿਸ ਵਿੱਚ ਰੰਚਕ ਮਾਤਰ ਵੀ ਖੋਟ ਨਾ ਹੋਵੇ, ਰੰਚਕ ਮਾਤਰ ਵੀ ਮਿਲਾਵਟ ਨਾ ਹੋਵੇ, ਉਹ ਹੈ ਸੱਚ, ਉਹੀ ਨਾਮ ਹੈ, ਉਹੀ ਸਾਡਾ ਆਧਾਰ ਹੈ। ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਉਹਦੇ ਕਰਕੇ ਸਾਡੇ ਮਨ ਵਿੱਚ ਸ਼ਾਂਤੀ ਆਉਂਦੀ ਹੈ, ਤ੍ਰਿਪਤੀ ਆਉਂਦੀ ਹੈ, ਸੰਤੋਖ ਆਉਂਦਾ ਹੈ। ਕਦੋਂ? ਜਦੋਂ ਉਹ ਮਨ ਵਿੱਚ ਆ ਕੇ ਵਸ ਜਾਏ। ਗੁਰੂ ਅਮਰਦਾਸ ਜੀ ਕਹਿੰਦੇ ਮੈਂ ਫਿਰ ਐਸੇ ਗੁਰੂ ਤੋਂ ਹਮੇਸ਼ਾ ਹੀ ਕੁਰਬਾਨ ਜਾਂਦਾ, ਐਸੇ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ। ਗੁਰੂ ਵਿੱਟਹੋਂ ਦਾ ਭਾਵ ਕੀ ਹੈ? ਗੁਰੂ ਤੋਂ, ਵਿੱਟਹੋਂ ਸ਼ਬਦ ਬਾਣੀ ਵਿੱਚ ਆਉਂਦਾ ਵਾਰ ਵਾਰ। ਗੁਰੂ ਵਿੱਟਹੋਂ ਦਾ ਭਾਵ ਹੈ ਗੁਰੂ ਤੋਂ ਸਦਾ ਹੀ ਕੁਰਬਾਨ ਹਾਂ। ਜਿਨ ਇੱਛਾ ਸਭ ਪੁਜਾਈਆਂ, ਜਿਸ ਗੁਰੂ ਨੇ ਆਪਣੇ ਨਾਮ ਦੀ ਦਾਤ ਦੇ ਕੇ, ਆਪਣੇ ਨਾਮ ਦੀ ਬਰਕਤ ਦੇ ਕੇ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ। ਮੁੱਖ ਵਾਕ ਵਿੱਚ ਗੁਰੂ ਅਰਜਨ ਦੇਵ ਕਹਿੰਦੇ ਹਰ ਹਰ ਨਾਮ ਜਪਤ ਨਰ ਜੀਵੇ, ਮਰ ਖੁਆਰ ਸਾਕਤ ਨਰ ਥੀਵੇ। ਦੂਜਾ ਰੂਪ ਹੈ ਸਾਕਤ ਦਾ, ਜੋ ਖੁਆਰ ਹੈ। ਸਾਕਤ ਕਿਹਨੂੰ ਕਹਿੰਦੇ? ਬੇਮੁੱਖ। ਇੱਕ ਤੇ ਉਹ ਹੈ ਜੋ ਆਤਮਕ ਸੁੱਖ ਵਿੱਚ ਹੈ, ਆਤਮਕ ਆਨੰਦ ਵਿੱਚ ਹੈ। ਗੁਰੂ ਅਰਜਨ ਦੇਵ ਕਹਿੰਦੇ ਦੂਜੇ ਪਾਸੇ ਉਲਟਾ ਜੀਵਨ ਹੈ ਸਾਕਤ ਦਾ, ਮਰ ਖੁਆਰ ਸਾਕਤ। ਸਾਕਤ ਖੁਆਰ ਹੈ, ਉਹ ਆਤਮਕ ਜੀਵਨ ਤੋਂ ਮਰਿਆ ਹੋਇਆ ਹੈ। ਨਰ ਥੀਵੇ,
ऐसा नर की है कि सारे फंदे उस नूं लगे हुए ने। राम नाम होवा रखवारा, हे राम, हे प्रभु, हे परमात्मा, एक तेरा नाम है जो रखिया करदा है, जो रखवाली करदा है। रखवारा, रखवारा रखवाली करन वाले नूं आखदे ने, रखिया करन वाले नूं रखवारा कहंदे ने। जिवें आपां देखे ना, किसे ने अपने खेत दा रखवाला बिठाया होया, किसे ने अपनी हट्टी दा रखवाला बनाया रखिया होया, किसे ने अपने घर दी रखिया रखवाली करन वास्ते किसे नूं बिठाया होया। हे परमात्मा, तू एक ऐसा रखिया करन वाला रखवाला है जो सारयां दी ही रखिया कर रहे हैं। सब दी रखिया तेरे तो ही हो रही है। तेरा नाम साडा रखवाला है। राम नाम होवा रखवारा, झख मारो साकत विचारा। फिर साकत दी गल है, एक ते ओ है जिसने नाम नूं आधार बनाया है, नाम उहदी रखिया रखवाली करदा है। दूजा कौन है? साकत। झख मारो दा भाव की है? व्यर्थ ही उलझदा रहना, झगड़ालू। साकत बंदा, बाणी कहिंदी बेमुख बंदा, गुरु तों हीणा बंदा, कुरजदा ही रहिंदा है, सड़दा ही रहिंदा है। जिवें गुझी जी अग हुंदी है, कोले बनाउण वास्ते उस गुझी अग की वरतों कीती जांदी है। लकड़ां दे वड्डे ढेर नूं ला के उत्ते मिट्टी का लेप करके उहनूं अग की चंगियाड़ी लाई जांदी है। वह जिहड़ी अग है हौली हौली हौली हौली सुलगदी रहिंदी है, अंदरों अंदर ही उस लकड़ नूं साड़ के कोले बना दिंदी है। गुझी पा जिस नूं बाणी दे विच लिखी है, किज ना बुझै किज ना सुझै, दुनिया गुझी पा, साई मेरा चंगा कीता नहीं तां हम भी दजां आहीं। ये बाणी का बोल है। एक ते ओ अग है जिहड़ी सानूं इन्हां अखां दे राहीं दिसदी है, दिखाई दिंदी है। दिसदी हुई अग तों ते कोई बच जाएगा, सावधान हो जाएगा। एक अणडिठी है, दिखाई नहीं दिंदी, उहनूं गुझी अग आखदे हां। वह जिहड़ी गुझी अग है वह भुलेखा पाऊ हुंदी है, उदों ही पता लगता है जदों कोई उहदे विच सड़ जांदा है, राख हो जांदा है। एक कोले बनाउण वाली अग गुझी अग हुंदी है, वह किसी नूं दिसदी नहीं, किसी नूं दिखाई नहीं दिंदी। पुराने समें विच इस तरह कोले बनाए जांदे सन, तैयार किए जांदे सन। जमीन दे विच वड्डा टोया पुट दिंदे सी, उहदे विच लकड़ां वड्डी मिकदार विच पा के सुट के उत्ते मिट्टी पाई जांदी सी, लेप कर दित्ता जांदा सी। ते टोए विच रखियां होईयां लकड़ां नूं अग दा अंगियार ला दित्ता जांदा सी। उह समां लगदा सी हौली हौली हौली हौली अग सुलगदी सुलगदी सुलगदी सुलगदी। लाट दे रूप विच नहीं सी हुंदी, धुखदी हुंदी सी। धुख है जो मिली, कारण तिन्ना मां पेरी। मिली दा भाव की है? मिली रूड़ी दी अग, वह भी धुखदी है, उहदियां भी लाटां नहीं हुंदियां। पातशाह कहिंदे ने साकत बंदा, ईरखालू बंदा, निंदक बंदा, झख मारों साकत विचारा। उहदे कोले होर कुछ है नहीं, सुलगदी हुई ईरखा दी क्रोध दी द्वेष भावना दी उहदे अंदर अग है। पातशाह कहिंदा कहिंदे उह इस अग विच हर वेले सड़दा है, हर वेले सुलगदा रहिंदा है।
ਨਿੰਦਾ ਕਰ ਕਰ ਪਚੈ ਕਨੇਰੇ। ਨਿੰਦਾ ਕਰਨੀ ਵੀ ਅੱਗ ਹੈ, ਕਿਸੇ ਦੀ ਬੁਰਿਆਈ ਕਰਨੀ, ਕਿਸੇ ਦੀ ਬੁਰਿਆਈ ਨਿੰਦਾ ਕਰਨੀ, ਮਾਨੋ ਇਹ ਵੀ ਇੱਕ ਗੁੱਝੀ ਭਾ ਹੈ, ਗੁੱਝੀ ਅੱਗ ਹੈ। ਇਸ ਅੱਗ ਵਿੱਚ ਤੇ ਘਨੇਰੇ ਪਚ ਗਏ, ਪਚੈ ਦਾ ਭਾਵ ਸੜ ਗਏ, ਘਨੇਰੇ ਦਾ ਭਾਵ ਹੈ ਘਣੇ, ਬਹੁਤ ਜ਼ਿਆਦਾ। ਦੂਜੇ ਨੂੰ ਨੀਵਾਂ ਕਰਨਾ, ਉਹਦੀ ਨਿੰਦਾ ਕਰਨੀ, ਉਹਦੀ ਬੁਰਿਆਈ ਕਰਨੀ, ਇਹ ਤਾਂ ਮਨੁੱਖ ਮਾਤਰ ਜੀਵ ਦਾ ਸੁਭਾਅ ਬਣ ਗਿਆ ਹੈ। ਹਰ ਬੰਦਾ ਕਿਸੇ ਦੀ ਬੁਰਿਆਈ ਕਰ ਰਿਹਾ ਹੈ, ਕਿਸੇ ਨਾ ਕਿਸੇ ਦੀ ਨਿੰਦਾ ਕਰ ਰਿਹਾ ਹੈ। ਇਸ ਅੱਗ ਦੇ ਵਿੱਚ ਕਈ ਪਚ ਗਏ, ਕਈ ਸੜ ਗਏ, ਕਈ ਰਾਖ ਹੋ ਗਏ। ਇਸ ਅੱਗ ਤੋਂ ਤਾਂ ਕੋਈ ਵਿਰਲਾ ਜੀਵ ਹੀ ਬਚਿਆ, ਕਰੋੜਾਂ ਵਿੱਚੋਂ ਕੋਈ ਬਚਦਾ ਹੈ, ਜਿਹਦੇ ਕੋਲ ਗੁਰੂ ਦੇ ਨਾਮ ਦਾ ਠੰਡਾ ਜਲ, ਸ਼ੀਤਲ ਜਲ ਹੈ, ਬਾਣੀ ਰੂਪੀ ਸ਼ਬਦ ਦਾ ਜਲ ਹੈ। ਨਿੰਦਾ ਰੂਪੀ ਅੱਗ ਤੋਂ ਗੁਰੂ ਦੇ ਬਚਨ ਰੂਪੀ ਨਾਮ ਦੇ ਜਲ ਦੇ ਰਾਹੀਂ ਹੀ ਬਚਿਆ ਜਾ ਸਕਦਾ ਹੈ, ਨਹੀਂ ਤੇ ਨਹੀਂ ਬਚਿਆ ਜਾ ਸਕਦਾ। ਨਿੰਦਾ ਕਰ ਕਰ ਪਚੈ ਘਨੇਰੇ, ਮ੍ਰਿਤਕ ਫਾਸ ਗਲੈ ਸਿਰ ਪੈਰੇ। ਮ੍ਰਿਤਕ ਉਹ ਮੌਤ ਜੋ ਆਤਮਕ ਮੌਤ ਹੈ, ਮਾਨਸਿਕ ਤਲ ਤੋਂ। ਫਾਸ ਦਾ ਭਾਵ ਹੈ ਫੰਦਾ, ਗਲੈ ਦਾ ਭਾਵ ਹੈ ਗਲ ਵਿੱਚ, ਸਿਰ ਪੈਰੇ ਦਾ ਭਾਵ ਹੈ ਸਿਰ ਤੋਂ ਪੈਰ ਤੱਕ, ਸਿਰ ਤੋਂ ਪੈਰਾਂ ਤੱਕ ਇਸ ਦੇ ਉੱਪਰ ਮ੍ਰਿਤਕ ਦਾ ਆਤਮਕ ਮੌਤ ਮਰਨ ਦਾ ਫੰਦਾ ਲੱਗਾ ਹੋਇਆ। ਸਿਰ ਤੋਂ ਪੈਰਾਂ ਤੱਕ ਜਿੰਨੇ ਵੀ ਕਰਮ ਇੰਦਰੇ ਨੇ, ਗਿਆਨ ਇੰਦਰੇ ਨੇ, ਇਹ ਕਰਮ ਇੰਦਰੇ ਗਿਆਨ ਇੰਦਰੇ ਸਾਰਿਆਂ ਨੂੰ ਕੋਈ ਨਾ ਕੋਈ ਫੰਦਾ ਲੱਗਾ ਹੋਇਆ, ਫਾਸੀ ਫਾਹੀ ਲੱਗੀ ਹੋਈ ਹੈ। ਜਿਵੇਂ ਸ਼ਿਕਾਰੀ ਬੰਦਾ ਵੱਡੇ ਵੱਡੇ ਬਲਸ਼ਾਲੀ ਪਸ਼ੂਆਂ ਨੂੰ ਫੜਨ ਵਾਸਤੇ ਕਿਸੇ ਜੁਗਤੀ ਦੇ ਰਾਹੀਂ ਉਹਨਾਂ ਦੇ ਗਲ ਵਿੱਚ, ਉਹਨਾਂ ਦੇ ਪੈਰਾਂ ਵਿੱਚ ਫੰਦਾ ਪਾ ਦਿੰਦਾ, ਜਾਂ ਜਾਲ ਲਾ ਕੇ ਪੰਛੀਆਂ ਨੂੰ ਪਕੜਨ ਵਾਲੇ ਸ਼ਿਕਾਰੀ ਪੰਛੀ ਫੜ ਲੈਂਦੇ ਨੇ, ਚੋਗਾ ਪਾ ਕੇ ਉੱਤੇ ਜਾਲ ਲਾ ਦਿੰਦੇ ਨੇ। ਉਸ ਚੋਗੇ ਦੇ ਭੁਲੇਖੇ ਵਿੱਚ ਅਣਗਿਣਤ ਪੰਛੀ ਉਸ ਜਾਲ ਦੇ ਉੱਪਰ ਆ ਕੇ ਬੈਠ ਜਾਂਦੇ ਨੇ, ਫਿਰ ਉਸ ਫੰਦੇ ਦੇ ਵਿੱਚ ਫਸ ਜਾਂਦੇ ਹਨ। ਇੰਨਾ ਜ਼ਿਆਦਾ ਫਸਦੇ ਨੇ, ਫਿਰ ਉੱਡ ਨਹੀਂ ਸਕਦੇ। ਮ੍ਰਿਤਕ ਫਾਸ ਗਲੈ ਸਿਰ ਪੈਰੈ, ਸਿਰ ਤੋਂ ਪੈਰਾਂ ਤੱਕ। ਸਾਕਤ ਬੰਦੇ ਨੂੰ ਤੇ ਮਾਨੋ ਫੰਦਾ ਪਿਆ, ਪੈਰਾਂ ਨੂੰ ਵੀ, ਹੱਥਾਂ ਨੂੰ ਵੀ, ਨੱਕ ਨੂੰ ਵੀ, ਜੀਭਾਂ ਨੂੰ ਵੀ, ਕੰਨਾਂ ਨੂੰ ਵੀ, ਨੇਤਰਾਂ ਨੂੰ, ਸਰੀਰ ਦੇ ਇੱਕ ਇੱਕ ਅੰਗ ਨੂੰ ਫੰਦਾ ਫਸਿਆ ਹੋਇਆ ਹੈ, ਫਾਸੀ ਲੱਗੀ ਹੋਈ ਹੈ। ਜਿਸ ਤਰ੍ਹਾਂ ਬਾਣੀ ਦੇ ਵਿੱਚ ਵੀ ਬੋਲ ਹੈ, ਔਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੰਦਰ ਵੀ ਬਚਨ ਆਉਂਦੇ ਨੇ, ਬਾਣੀ ਦੇ ਵਿੱਚ ਵੀ, ਅਤੇ ਭਾਈ ਗੁਰਦਾਸ ਦੀ ਬਾਣੀ ਵੀ ਬਾਣੀ ਦਾ ਹੀ ਬਦਲਿਆ ਰੂਪ ਹੈ, ਬਾਣੀ ਦੀ ਹੀ ਵਿਆਖਿਆ ਹੈ, ਬਾਣੀ ਦੇ ਹੀ ਬੋਲ ਉਹਦੇ ਵਿੱਚ ਬਦਲਵੇਂ ਰੂਪ ਵਿੱਚ ਆਉਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨ ਰੱਜੀਆ ਕਰ ਭੋਗ ਬੇਲਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਜੇ ਇਸ ਹੁਕਮਨਾਮੇ ਦੇ ਇਹਨਾਂ ਬੋਲਾਂ ਵਿੱਚ ਗੁਰੂ ਅਰਜਨ ਦੇਵ ਕਹਿੰਦੇ ਸਿਰ ਤੋਂ ਪੈਰਾਂ ਤੱਕ ਇਹਨੂੰ ਕੋਈ ਨਾ ਕੋਈ ਫੰਦਾ ਲੱਗਾ ਹੋਇਆ, ਸਿਰ ਤੋਂ ਪੈਰਾਂ ਤੱਕ ਤੇ ਸਾਡੇ ਸਰੀਰ ਦੇ ਅੰਗ ਹਨ, ਗਿਆਨ ਇੰਦਰੇ ਹਨ, ਕਰਮ ਇੰਦਰੇ ਹਨ, ਅੱਖਾਂ ਨੂੰ ਵੀ ਫੰਦਾ ਲੱਗਾ, ਭਾਈ ਗੁਰਦਾਸ ਕਹਿੰਦੇ ਨੱਕ ਨੂੰ ਵੀ ਲੱਗਾ, ਕੰਨਾਂ ਨੂੰ ਵੀ ਲੱਗਾ, ਜੀਭਾਂ ਨੂੰ ਵੀ ਲੱਗਾ। ਰੰਗ ਤਮਾਸ਼ੇ ਦੇਖਣ ਦੀ ਜਿਹੜੀ ਭਾਵਨਾ ਹੈ, ਇਹ ਫੰਦਾ ਅੱਖਾਂ ਨੂੰ ਲੱਗਾ ਹੋਇਆ, ਅੱਖੀਂ ਦੇਖਣ ਰੱਜੀਆਂ ਬਹੁ ਰੰਗ ਤਮਾਸ਼ੇ। ਕੰਨਾਂ ਨੂੰ ਵੀ ਫਾਸੀ ਲੱਗੀ ਹੋਈ ਹੈ, ਫੰਦਾ ਲੱਗਾ ਹੋਇਆ ਹੈ, ਉਸਤਤ ਆਪਣੀ ਨਿੰਦਾ ਕਿਸੇ ਦੀ, ਇਹ ਕੰਨਾਂ ਦੇ ਨਾਲ ਸੁਣਦਾ ਵਿਸ਼ਾ, ਆਪਣੀ ਉਸਤਤ ਹੋਵੇ, ਆਪਣੀ ਸਿਫਤ ਸਲਾਹ ਹੋਵੇ, ਬੁਰਿਆਈ ਕਿਸੇ ਦੀ ਹੋਵੇ, ਨਿੰਦਾ ਕਿਸੇ ਦੀ ਹੋਵੇ, ਇਹ ਕੰਨਾਂ ਦਾ ਰੋਗ ਹੈ,
ਕੰਨਾਂ ਨੂੰ ਲੱਗੀ ਹੋਈ ਫਾਸੀ। ਰੋਵਣ ਤੇ ਹਾਸੇ ਸਾਦੀ ਜੀਭ, ਸਾਦੀ ਦਾ ਭਾਵ ਹੈ ਰਸ ਚਸਕੇ ਸਵਾਦ, ਇਹ ਜੀਭ ਨੂੰ ਫਾਸੀ ਲੱਗੀ ਹੋਈ। ਕਰ ਭੋਗ ਬਿਲਾਸੇ ਨੱਕ ਨਾ ਰਜਾ ਵਾਸ ਲੈ, ਨੱਕ ਨੂੰ ਕੀ ਫੰਦਾ ਲੱਗਾ ਹੋਇਆ ਵਾਸ਼ਨਾ ਦਾ, ਸੁਗੰਧੀ ਦਾ, ਜਿਹੜਾ ਖਾਸ ਕਰਕੇ ਭੋਰੇ ਵਿੱਚ ਪਾਇਆ ਜਾਂਦਾ। ਫੁੱਲ ਦੀ ਸੁਗੰਧੀ ਲੈਣ ਦੀ ਆਦਤ ਹੀ ਉਹਦੀ ਮੌਤ ਦਾ ਕਾਰਨ ਬਣਦੀ ਹੈ। ਦੁਰਗੰਧ ਸਵਾਸੇ ਅੱਗੇ ਭਾਈ ਗੁਰਦਾਸ ਕਹਿੰਦੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਤ੍ਰਿਪਤ ਨਹੀਂ ਹੋ ਸਕਦਾ ਕੋਈ ਕੂੜ ਦੇ ਆਸਰੇ, ਝੂਠ ਦੇ ਆਸਰੇ। ਪ੍ਰਵਾਸੇ ਦਾ ਭਾਵ ਹੈ ਆਸਰਾ, ਭਰੋਸਾ, ਵਿਸ਼ਵਾਸ। ਕੂੜ ਦੇ ਆਸਰੇ ਕਰਕੇ ਕੋਈ ਰੱਜ ਨਹੀਂ ਸਕਦਾ, ਕੋਈ ਤ੍ਰਿਪਤ ਨਹੀਂ ਹੋ ਸਕਦਾ। ਅੰਤ ਵਿੱਚ, ਨਿਚੋੜ ਵਿੱਚ ਭਾਈ ਗੁਰਦਾਸ ਕਹਿੰਦੇ, ਪੀਰ ਮੁਰੀਦਾਂ ਪਿਰ ਹੜੀ ਸੱਚੀ ਰਹਿ ਰਾਸੇ। ਇੱਕ ਰੱਬ ਦੇ ਦਰ ਦਾ ਪੀਰ ਹੈ, ਇੱਕ ਪ੍ਰਭੂ ਦੇ ਦਰ ਦਾ ਮੁਰੀਦ ਹੈ। ਪਿਰਹੜੀ ਦਾ ਭਾਵ ਹੈ ਸੱਚੀ ਪ੍ਰੀਤ ਹੁੰਦੀ, ਜਿਸ ਨੂੰ ਉਹਨੂੰ ਹੀ ਪੀਰ ਕਹਿੰਦੇ ਨੇ, ਪਿਰਹੜੀ ਪ੍ਰੀਤ। ਖੁਦਾ ਦੇ ਦਰ ਦਾ ਕੋਈ ਪੀਰ, ਖੁਦਾ ਦੇ ਦਰ ਦਾ ਕੋਈ ਮੁਰੀਦ, ਜਿਸ ਦੀ ਸੱਚੀ ਪ੍ਰੀਤ ਹੈ, ਸੱਚੀ ਪਿਰਹੜੀ ਹੈ, ਰਹਿ ਰਾਸੇ, ਉਹ ਮਾਨੋ ਉਸ ਦੀ ਜ਼ਿੰਦਗੀ ਦੀ ਰਾਸ ਪੂੰਜੀ ਹੈ। ਰਹਿ ਰਾਸੇ ਦਾ ਭਾਵ ਹੈ ਰਾਸ ਪੂੰਜੀ। ਰਸ ਪੂੰਜੀ ਦਾ ਭਾਵ ਕੀ ਹੈ? ਧਨ ਦੌਲਤ। ਉਹ ਕਿਹੜੀ ਰਸ ਪੂੰਜੀ, ਉਹ ਕਿਹੜਾ ਧਨ ਦੌਲਤ ਜੋ ਗਵਾਚਦਾ ਨਹੀਂ, ਜੋ ਚੋਰੀ ਨਹੀਂ ਹੁੰਦਾ, ਜਿਸ ਵਿੱਚ ਖੋਟ ਨਹੀਂ ਹੁੰਦੀ, ਉਸ ਨਾਮ ਧਨ ਦੀ, ਉਸ ਰਹਿ ਰਾਸ ਦੀ, ਉਸ ਸੱਚੀ ਰਾਸ਼ੀ ਦੀ ਗੱਲ ਕੀਤੀ ਹੈ। ਰਹਿ ਰਾਸ ਦਾ ਭਾਵ ਹੈ ਰਾਸ਼ੀ। ਰਾਸ਼ੀ ਧਨ ਨੂੰ ਕਹਿੰਦੇ ਨੇ। ਰਹਿ ਰਾਸ ਦੇ ਉਂਝ ਤੇ ਕਈ ਅਰਥ ਵਿਦਵਾਨਾਂ ਨੇ ਕੀਤੇ ਨੇ। ਮੂਲ ਰੂਪ ਵਿੱਚ ਇਸ ਦਾ ਅਰਥ ਉਹ ਖਜ਼ਾਨਾ ਕੀਤਾ ਜਿਸ ਵਿੱਚ ਸੱਚੇ ਨਾਮ ਦਾ ਮਾਲ ਧਨ ਹੈ। ਉਹ ਸੱਚੇ ਨਾਮ ਦਾ ਮਾਲ ਧਨ ਕੀ ਹੈ? ਜਿਹਦਾ ਜ਼ਿਕਰ ਬਾਣੀ ਕਰਦੀ, ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਈ। ਅਖੁੱਟ ਰੰਚਕ ਮਾਤਰ ਵੀ ਇਹਦੇ ਵਿੱਚ ਮਿਲਾਵਟ ਨਹੀਂ, ਖੋਟ ਨਹੀਂ। ਕੇਵਲ ਖੋਟ ਹੀ ਨਹੀਂ, ਗਵਾਚਦਾ ਵੀ ਨਹੀਂ, ਇਹ ਕਦੇ ਚੋਰੀ ਵੀ ਨਹੀਂ ਹੁੰਦਾ। ਨਾਮ ਇੱਕ ਉਹ ਖਜ਼ਾਨਾ ਹੈ, ਜਿਸ ਬੰਦੇ ਨੂੰ ਮਿਲ ਜਾਏ ਉਹ ਫਿਰ ਰਹਿੰਦੇ ਸਵਾਸਾਂ ਤੱਕ ਉਹਦੇ ਨਾਲ ਜਾਂਦਾ ਹੈ, ਨਾਮ ਧਨ ਨੂੰ, ਬਾਣੀ ਦੇ ਧਨ ਨੂੰ। ਇਸੇ ਕਰਕੇ ਸੱਚਾ ਧਨ ਆਖੀਏ, ਸੱਚਾ ਧਨ। ਇਹ ਗਵਾਚਦਾ ਨਹੀਂ, ਇਹ ਸਾਡੇ ਤੋਂ ਕਦੇ ਦੂਰ ਨਹੀਂ ਹੁੰਦਾ, ਇਹਨੂੰ ਕੋਈ ਖੋ ਨਹੀਂ ਸਕਦਾ, ਇਹਨੂੰ ਕਿਸੇ ਤਸੌਰੀ ਵਿੱਚ ਸੰਭਾਲ ਕੇ ਰੱਖਣ ਦੀ ਲੋੜ ਨਹੀਂ ਪੈਂਦੀ। ਇਹ ਹਿਰਦੇ ਦੀ ਪੂੰਜੀ ਹੈ, ਭਗਤਾਂ ਦੇ ਹਿਰਦੇ ਵਿੱਚ ਇਹ ਹਰ ਵੇਲੇ ਟਿੱਕੀ ਰਹਿੰਦੀ ਹੈ। ਅੱਜ ਦੇ ਮੁੱਖ ਵਾਕ ਵਿੱਚ ਸਤਿਗੁਰੂ ਕਹਿੰਦੇ, ਕਹੋ ਨਾਨਕ ਜਪੈ ਜਨ ਨਾਮ, ਹੇ ਨਾਨਕ ਆਖ, ਜਿਹੜੇ ਜਨ ਤੇਰਾ ਨਾਮ ਜਪਦੇ ਨੇ, ਤਾਕੈ ਨਿਕਟ ਨਾ ਆਵੈ ਜਾਮ। ਜਮ, ਜਾਮ ਦਾ ਭਾਵ ਹੈ ਜਮ, ਜੋ ਆਤਮਕ ਮੌਤ ਮਾਰਦੇ ਨੇ, ਆਤਮਕ ਮੌਤ ਮਾਰਦੇ, ਉਹਨਾਂ ਦੇ ਨੇੜੇ ਵੀ ਨਹੀਂ ਆਉਂਦੇ, ਉਹਨਾਂ ਦੇ ਉਹ ਨਿਕਟ ਵੀ ਨਹੀਂ ਆਉਂਦੇ। ਸਤਿਗੁਰੂ ਜੀ ਕਿਰਪਾ ਕਰਨ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨੋ ਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ, ਕਹੇ ਨਾਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ,
ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ। ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇ ਸੋ ਪਾਵੈ, ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਨੀਸਾਂ ਸਤ ਉਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋਂ, ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀ ਆ, ਪੰਚ ਦੋ ਤੁਰ ਵਸ ਕੀਤੇ ਕਾਲ ਕੰਟਕ ਮਾਰੇ ਆ, ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨੁਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਏ ਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਨਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ।

तेरे कमन कमन गुण कह कह गावा तू साहिब।

ਏਕੇ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਵਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਪ੍ਰਭ ਜੀ ਬਸਹੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਤਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇਮੁਹਤਾਜੇ ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਖਵਾਸੀ ਪ੍ਰਭ ਕਉ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨੰਦ ਨਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬੂ ਨਾ ਝੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿ ਸਮਾਨੀ ਪ੍ਰਭ ਕਾ ਸਿਮਰਨ ਨਿਹਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇ ਜਨ ਜਨ ਕਉ ਪ੍ਰਭ ਮਇਆ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸਤਮੀਤ ਨ ਭਾਈ ਮਾਨੂਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਂਭਿਆਨ ਦੂਤ ਜਮ ਦਲੇ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਖਿਨ ਮਾਹੀ ਉਦਾਰੀ ਅਨਕ ਪੁਨਿਹ ਚਰਤ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਹਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤੇ ਅਕਾਵੈ ਜੇ ਮਾਰਗੇ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਘਨ ਜਿਆ ਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਾਉ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ

ਨਾਨਕ ਹਰਿ ਹਰਿ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੈ ਨਾਮ ਉਦਰੇ ਜਨ ਕੋਟ, ਹਰਿ ਜਸ ਕਰਤ ਸੰਤ ਦਿਨ ਰਾਤ, ਹਰਿ ਹਰਿ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਕੈ, ਨਾਨਕ ਜਨ ਕੈ ਬਿਰਤ ਬਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਾ ਸੁਨਾਹੇ ਵਿਯੋਗ,

ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵੱਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ, ਅਗਨ ਮਾਹੇ ਹੋਮਤ ਪਰਾਨ, ਕਨਕਸ ਵਹਿਵਰ ਭੂਮਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨਾ ਮਨ ਤੇ ਹੁਟੈ,

ਮੈਂ ਸ਼ੁੱਧ ਕਹਾਂ ਹੋਇ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਬਹੁ ਸਿਆਣਪ ਜਮ ਕਾ ਭਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ। ਭੇਖਿਆ ਨੇਕੇ ਅਗਨ ਨਹੀਂ ਬੁੱਝੈ, ਕੋਟਿ ਉਪਾਵ ਦਰਗਹਿ ਨਹੀਂ ਸਿਜੈ। ਸ਼ੂਰ ਸਨਾਹੀ ਉਬ ਪਿਆਲ, ਮੋਹਿ ਵਿਆਪੇ ਮਾਇਆ ਜਾਲ। ਅਵਰ ਕਰ ਤੂੰ ਸਗਲੀ ਜਮ ਡਾਨੇ।

ਜੇ ਕੋ ਆਪਣੀ ਸੋਭਾ ਨੂਰੈ ਸਾਧ ਸੰਗੇ ਹੋਮੈ ਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕਉ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰ ਧਨ ਕਉ ਧਨ ਤੇਰੋ ਨਾਉ ਨਿਥਾਵੇਂ ਕਉ ਨਾਉ ਤੇਰਾ ਥਾਉ ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਕੋ ਦੇਵੋ ਦਾਨ ਕਰਨ ਕਰਾਮਣ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗਿਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਰਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸੰਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨਹੀ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲਿਹੋ ਤੋ ਨਾਨਕ ਸੀ ਜੈ ਜੇ ਪ੍ਰਸਾਦ ਤਰਿ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਨਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਮਨ ਭਾਵ ਕੇ ਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸਹੇ ਤਿਆਗ ਵਰਸੰਗ ਰਚਨਾ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤੇ ਸਿਉ ਪ੍ਰੀਤ ਨਾ ਕਰਾਇ ਗਵਾਰ ਜਾਂ ਕੀ ਸੇਵਾ ਨਾ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ

ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਬਸਾਰੇ ਮੁਗਦੇ ਅਜਾਨ ਸਦਾ ਸਦਾ ਏ ਪੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸਵਸਥਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪੇ ਉਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨ ਸਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ਼ ਨਾਹੀ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਯਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰਾ ਯਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋੜ ਨਿਬਹਾਵੇ ਕਹਾਂ ਬੁਜਾਰ ਤੂਜੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਵਸ ਗਮਨ

ਝੂਠ ਵਿਕਾਰ ਮਹਾ ਲੋਭ ਧਰੋਹੋ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨਾ ਜਾਣੇ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਭਾਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਹੀ ਆਣ ਸੁਆਏ ਨਾਨਕ ਕਹੁ ਨਾ ਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ ਦਸ ਬਸਤੂਲੇ ਪਾਸੇ ਪਾਵੈ ਇੱਕ ਬਸਤ ਕਾਰਨ ਬੇਖੋਟ ਗਵਾਵੇ ਇੱਕ ਭੀ ਨਾ ਦੇ ਦਸ ਭੀ ਹਿਰ ਲੇ ਤਉ ਮੂੜਾ ਕਹੁ ਕਹਾਂ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਜਾਂ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮੈਂ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨ ਦਿਵਲਾਸ ਆਪਣੀ ਅਮਾਨ ਕਸ ਬਾਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗਿਆ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿਉ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਰ ਲਪਟ ਰਹਿਓ ਤੈ ਆਂਦੇ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਂ ਕੋ ਹਾਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸੀ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹਿਰ ਹੈ ਮਿਥਿਆ ਨੇਤਰ ਪੇਖਤ ਪਰ ਤਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇਹੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਹੋਵੈ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰਾਏ ਆਵਤ ਜਾਵਤ ਜਨਮੈ ਮਰੈ ਜਿਸ ਕਹਿ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੂੰ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ

ਨਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲਏ ਲੜ ਲਾਏ ਥਾਨ ਥਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ

ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸੇਤੀ ਕਰ ਜਾਵਹਿ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸ਼ਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇਹ ਨਾਨਕ ਤਾਂ ਕੀ ਭਗਤ ਕਰੇਹ ਜੇ ਪ੍ਰਸਾਦ ਆਪੂਖਣ ਪਹਿਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ

ਨਾਨਕ ਤੇਰੀ ਰੱਖਾ। ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ ਅਠ ਪੈਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ

ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ।

ਨਾਨਕੀ ਅਚਰਜ ਕਥਾ ਅਸ਼ਟਪਦੀ ਸਾਧਕੈ ਸੰਗ ਮੁਖ ਯੁਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੇ ਸੰਗ ਮਿਟੇ ਅਭਿਮਾਨ ਸਾਧਕੇ ਸੰਗ ਪ੍ਰਗਟੇ ਸੁਗਿਆਨ ਸਾਧਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਬੇਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਏ ਕੂਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਮਾਹੇ ਸਮਾਨੀ ਸਾਧਕੇ ਸੰਗ ਅਗੋਚਰ ਮਿਲੈ ਸਾਧਕੇ ਸੰਗ ਸਦਾ ਪ੍ਰਫੁੱਲੈ ਸਾਧ ਕਹਿ ਸੰਗ ਆਵਹੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੇ ਸੰਗ ਮਨੋਹਰ ਬੈਨ ਸਾਧਕੈ ਸੰਗ ਨਾ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧਕੇ ਸੰਗ ਨਾ ਬੀਗਾ ਪੈਰ ਸਾਧਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕੇ ਸੰਗ ਨਾਹੀ ਹੋ ਤਾਪ ਸਾਧਕੇ ਸੰਗ ਤਜੇ ਸਾਬਾ ਪਾਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧਕੇ ਸੰਗ ਨਾ ਕਬਹੂੰ ਧਾਵੇ ਸਾਧਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤੇ ਅਗੋਚਰ ਲਹਿ ਸਾਧੂ ਕਹਿ ਸੰਗ ਅਜਰ ਸਹਿ ਸਾਧਕੈ ਸੰਗ ਬਸੈ ਥਾਨੀ ਉੱਚੈ ਸਾਧੂ ਕੈ ਸੰਗ ਮੈਲ ਪਹੁੰਚੈ ਸਾਧਕੇ ਸੰਗ ਦ੍ਰਿੜੈ ਸਭ ਧਰਮ ਸਾਧਕੇ ਸੰਗ ਕੇਵਲ ਪਾਰ ਬ੍ਰਹਮ ਸਾਧਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕੈ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕੇ ਸੰਗ ਸੋਭਾ ਸੁਰਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕੇ ਸੰਗ ਸਰਬਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੇ ਸੰਗ ਕਲੂਖਤ ਹਰੈ ਸਾਧਕੇ ਸੰਗ ਨਰਕ ਪਰ ਹਰੈ ਸਾਧਕੇ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੇ ਨਾਨਕ ਉਦਰੈ ਸਾਧ ਸੁਨ ਰਸੈ ਸਾਧਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕੇ ਸੰਗ ਲੱਗੈ ਪਰਾ ਮਿੱਠਾ ਸਾਧੂ ਕੈ ਸੰਗ ਘੱਟ ਘੱਟ ਡੀਠਾ ਸਾਧ ਸੰਗ ਭਇਆ ਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕੈ ਸੰਗ ਮਿਟੈ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਨ ਹੈ ਜੇਤਾ ਸੁਨੇਹੇ ਤੇ ਤਬ ਖਿਆਨ ਹੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲੇ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਕ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਹਿ

ਗੁਰ ਪ੍ਰਸਾਦ ਵਿਖਿਆ ਪ੍ਰਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸੇ ਉੱਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਸ਼ਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗ ਰਾਚੇ ਮੰਤਨੇ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਦ੍ਰਿੜੈ ਵਰੇ ਨਾਮ ਜਪਾਵੈ ਨਾਨਕੋ ਬੈਸਨੂ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੇ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਮਤ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾਵੈ ਵੇਦ ਪ੍ਰਾਣ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣੇ ਅਸਥੂਲ ਚਾਉ ਵਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਉ ਵਰਨਾਮ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧਸੰਗ ਪਾਵੇ ਜਨ ਕੋਏ ਕਰ ਕਿਰਪਾਂਤਰੇ ਉਰਧਾਰੇ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੈ ਸਰਬ ਰੋਗ ਕਾਉਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ

ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬ ਕਾ ਵਿਚਾਰੇ ਕਈ ਕੋਟ ਨਮਤ ਨਾਮ ਧਿਆਵੇ ਨਾਨਕ ਕਰਤੇ ਕਾਂਤ ਨ ਪਾਵਹਿ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰਹਿ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਦਾ ਸੁਭੋਗੀ ਕਈ ਕੋਟ ਪੰਖੀ ਸਰਪੇ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ ਸਭ ਤੇ ਨੇਰੈ ਸਭ ਹੂ ਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੇ ਮਰਹੇ ਕਈ ਕੋਟ ਬੋਜੋਨੀ ਫਿਰਹਿ

ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕੋਇ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨੇ ਜਲ ਥਲ ਮਈਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾ ਪਿਉ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਦਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਬਿਉਹਾਰ ਹੁਕਮੇ ਅਨਕ ਰੰਗ ਪ੍ਰਕਾਰ

ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵਿਤਾ ਹਰ ਗੁਣ ਭਾਖੈ ਪ੍ਰਭਾਵਿਤਾ ਪਤ ਤੇ ਉਦਾਰੇ ਆਪ ਕਰੈ ਆਪਣ ਵਿਚਾਰੈ।

ਹੱਥ ਹੋਏ ਤਾਂ ਸਭ ਕਿਛ ਲਏ, ਜੋ ਤਿਸ ਭਾਵੈ ਸੋਈ ਕਰੇ। ਅਣਜਾਣਤ ਮਿਖਿਆ ਮੈਂ ਰਚੇ, ਜੇ ਜਾਣਤੇ ਆਪਣੇ ਆਪ ਬਚੇ। ਭਰਮੇ ਭੂਲਾ ਦੈ ਦਿਸ ਧਾਵੇ, ਨਿਮਖਮਾਏ ਚਾਰ ਕੁੰਟ ਫਿਰਿਆ ਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਂ ਨਾਮ ਮਿਲੇ। ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਜਾਂ

ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤ ਵਾ ਬਣਾਈ, ਨਾਨਕ ਜੀ ਵੈ ਦੇਖ ਬਡਾਈ, ਸਕਾ ਬਲ ਨਾਹੀ ਸਹਾਥ, ਕਰਨ ਕਰਾਮਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਉ, ਜੋ ਤਿਸ ਭਾਵੇ ਸੋਈ ਫੁਨ ਥੀਓ। ਕਬਹੂ ਊਚ ਨੀਚ ਮੈਂ ਬਸੇ, ਕਬੂ ਸੋਗ ਹਰਖ ਰੰਗ ਹੱਸੇ, ਕਬਹੂ ਨਿੰਦ ਚਿੰਦ ਵਿਵਹਾਰ,

ਅਸ਼ਟਪਦੀ ਜਿਸ ਕਹਿ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੈ ਬੋਜੋਨ ਭਰਮਾਵੇ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰ ਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਬਸਾਵੇ ਨਾਨਕੀ ਹਾ ਮੁਕਤਾ ਗੇ ਸੁਖ ਪਾਵੇ ਧਨਵੰਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕਾ ਸੰਗ ਨਾ ਜਾਵੇ ਬਹੁ ਲਸ ਕਰ ਮਨਖ ਉਪਰ ਕਰੇ ਆਸ ਪਲ ਪੀਤਰ ਤਾਂ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਪਸਮੰਦ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਵਾਰੀ ਗੁਰਪ੍ਰਸਾਦ ਜਾਂ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗੇ ਪ੍ਰਮਾਨ ਕੋਟ ਕਰਮ ਕਰੈ ਹੋ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰੇ ਆਤਮ ਨਹੀਂ ਦਰਬੈ ਹਰ ਦਰਗਾਹ ਕਉ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸਹਿ ਭਲਾਈ ਨਿਕਟ ਨਾਵੇ ਸਰਬ ਕੀ ਦੇਣ ਜਾਂ ਕਾ ਮਨ ਹੋਏ ਕਹੁ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਜਤੇ ਕਛੁ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਾਬੇ ਜਾਣੇ ਮੈਂ ਕਿਛੁ ਕਰਤਾ ਤਬ ਲਗ ਗਰਬ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲਗ ਨਿਸ਼ਚਲ ਨਾਹੀ ਚੀ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ

ਮਾਰੇ ਮਾਇਆ ਪਾਸ਼ੇ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੇ ਪ੍ਰਾਪਤ ਹੋਏ।

ਹਾਰ, ਸਭ ਕਾ ਸੁਸਕਾਉ ਕਰਨੇ ਹਾਰ। ਉਸਤੇ ਭਿੰਨ ਕਹੋ ਹੋ ਕਿਛ ਹੋਏ, ਥਾਂਥ ਨੰਤਰ ਕੈ ਸੋਏ, ਆਪਣੇ ਚਲ ਤਾਪ ਕਰਨੇ ਹਾਰ। ਕੌਤਕ ਕਰੇ ਰੰਗਿਆ ਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ।

ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸ੍ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪਨੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੂਖਣ ਯਾਰ ਜਾ ਘਟੈ ਸੰਤ ਕੈ ਦੂਖਣ ਜਮ ਤੇ ਨਹੀਂ ਛੁਟੈ ਸੰਤ ਕੈ ਦੂਖਣ ਸੁਖ ਸਭ ਜਾਏ ਸੰਤ ਕੈ ਦੂਖਣ ਨਰਕ ਮੈਂ ਪਾਏ ਸੰਤ ਕੈ ਦੂਖਣ ਮਤ ਹੋਏ ਮਲੀਨ ਸੰਤ ਕੈ ਦੂਖਣ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕੈ ਦੂਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਤ ਕੇ ਦੂਖਣ ਤੇ ਮੁਖ ਭਵੈ ਸੰਤਨ ਕੈ ਦੂਖਣ ਕਾਗ ਜਿਉ ਲਵੈ ਸੰਤਨ ਕੈ ਦੂਖਣ ਸਰਪ ਜੋਨ ਪਾਏ ਸੰਤ ਕੈ ਦੂਖਣ ਤ੍ਰਿਗਦ ਜੋਨ ਕਿਰਮਾਏ ਸੰਤਨ ਕੈ ਦੂਖਣ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੂਖਣ ਸਭ ਕੋਸ਼ਲੈ ਸੰਤ ਕੈ ਦੂਖਣ ਤੇਜ ਸਭ ਜਾਏ ਸੰਤ ਕੈ ਦੂਖਣ ਨੀਚ ਨਚਾਏ

ਤਾਈ ਸੰਤ ਕਾ ਨਿੰਦਕ ਖਿਨ ਟਿਕ ਨ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਯਾਰ ਦੀਨ ਸੰਤ ਕੇ ਨਿੰਦਾ ਕੋ ਸਰਬ ਰੋਗ ਸੰਤ ਕੇ ਨਿੰਦਾ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੋਖੀ ਕਉ ਡਾਨ ਲਾਗੈ ਸੰਤ ਕੇ ਦੋਖੀ ਕੋ ਸਭ ਤਿਆਗੈ ਸੰਤ ਕਾ ਦੋਖੀ ਮਹਾਂਕਾਰੀ ਸੰਤ ਕਾ ਦੋਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖਣਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਬਾਰ ਸੰਤ ਕਾ ਦੁਖੀਓ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਪ ਕੀਂਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੇ ਅਕੇਲਾ ਜਿਉ ਬਵਾੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਵਾਈਐ ਸੰਤ ਕੇ ਦੁਖੀ ਕੀ ਪੁੱਜੇ ਨਾਸਾ ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਕੇ ਦੁੱਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਰਾਸ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਕਾਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇ ਮਨ ਕਉ ਇਕੈ ਭਗਵਾਨ ਜਿਸ ਕਾ ਦੀਏ ਰਹਾ ਅਕਾਏ ਬਹੁਰ ਨਾ ਤ੍ਰਿਸ਼ਨਾ ਲਾਗਾ ਆਏ ਮਾਰੇ ਰਾਖੇ ਇਕੋ ਆਪ ਮਾਨੁਕੈ ਕਿਛੁ ਨਾਹੀ ਹਾ ਤਿਸ ਕਾ ਹੁਕਮ ਬੂ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ

ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।

ਬਟ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰ ਹੈ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਪਛਾਨੈ, ਇਤ ਉਤ ਕੀਓ ਸੋਝੀ ਜਾਨੈ।

ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛੁ ਜਨਮੈ ਨਹਿ ਕਿਛੁ ਮਰੈ

ਤਨ ਮੰਤਾ ਪ੍ਰਭ ਕੇ ਸੇਵਕ ਸਗਲੇ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡਭਾਗੇ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਹੋਏ ਸੁਖ ਨਿਦਾਨ ਨੂੰ ਬਨਿਆਏ

ਮਨ ਮੂਰਖ ਕਾਹੇ ਬਿਲ ਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸਹੇ ਚਿਤਾਰ, ਜੋ ਕੁਛ ਕਰੇ ਸੋਈ ਸੁਖ ਮਾਨ, ਭੂਲਾ ਕਾਹੇ ਫਿਰੇ ਅਜਾਨ, ਕੌਣ ਬਸ ਤਿਆਈ ਤੇਰੇ ਸੰਗ, ਲਪਟ ਰਹਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੇ,

ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਵਿਗਣ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ।

ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਾ ਨਿਰਮਲ ਥੀ ਆ ਜਾ ਕੈ ਮਨ ਗੁਰਖੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੇ ਹਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾਰੇ ਖਨਾ ਰੰਗ ਕਿਸ ਤ੍ਰਹਿ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪਰਸਾਨ ਅਸ਼ਟਪਦੀ ਅਵਿਨਾਸੀ ਪ੍ਰਮਨ ਮੈਂ ਰਾਖ ਮਾਨੁਕੀ ਤੂੰ ਪ੍ਰੀਤ ਆਗ ਤਿਸ ਤੇ ਪਰੇ ਨਾਹੀ ਕਿਛ ਹੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ਣ।

ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਂ ਕਾ ਸਤ ਅਸਥਾਨ

ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਬਿਸਮਨ ਬਿਸਮ ਭਏ ਬਿਸਮਾ, ਜਿਨ ਬੂਝਿਆ ਤਿਸ ਆਇਆ ਸੁਆਦ। ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਓਏ ਦਾਤੇ ਦੁਖ ਕਾਟਣ ਹਾਰ, ਜਾਂ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕ ਲਿਵ ਲਾਗੀ।

ਸੁਰਤ ਸਤ ਸਤ ਜਸ ਸੁਣਤਾ ਬੂਜਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕਰ ਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਪੋ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ

ਪ੍ਰਭ ਕੇ ਸੇਵਕ ਉੱਚੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨੇਕੀ ਕੀਰੀ ਮੈਂ ਕਲ ਰੱਖੈ, ਪਸਮ ਕਰੈ ਲਸਕਰ ਕੋਟ ਲਾਖੈ। ਜਿਸ ਕਾ ਸਾਸਨਾ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਬ ਬਿਰਥੇ ਜਾਤ। ਮਾਰੇ ਨਾ ਰਾਖੇ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ। ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤੇ ਮਨ ਤਨ ਤ੍ਰਪੀਐ।

ਸਦਕਾ ਬੋਲੋ ਜਾਜੇ ਬਾਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਾ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕੈ ਇਕ ਨ ਜਾਣੋ

ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰਿ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸੇਕੀ ਗੁਰ ਦੁਰਮਤਿ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਟੈ

ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ।

ਆਪ ਨਹੀਂ ਕਛ ਭਰਮ ਸਹਿ ਸਿਆਨ ਪਲਿਆ ਨਾ ਜਾਈਏ ਨਾਨਕ ਐਸਾ ਗੁਰਬਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ

ਨਾਨਕ ਜਿਸ ਭਾਵੇ ਤਸਲੈ ਮਿਲਾਏ। ਜੇ ਬਾਏਕ ਉਸਤਤਿ ਅਨੇਕ ਸਤ ਪੁਰਖ ਪੂਰਨ ਬਿਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ।

ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪਰਗਾਸ ਸਾਧਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਤਨ ਸਾਰੇ ਅਸ਼ਟਪਦੀ ਸੰਤ ਜਨਾ ਮਿਲ ਕਰਹੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਾਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਔਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੋ ਨਾਮ ਹਰ ਵਥ ਏ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਉ ਨਿਤ ਬਾਸ਼ੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕਿਉ ਪਾਵੀ ਰੋਗ ਨ ਜਾਏ ਰੋਗ ਮਿਟੈ ਹਰਿ ਔਖਦ ਲਾਏ ਸਰਬ ਨਿਧਾਨ ਮੈਂ ਹਰਿ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ

ਬਸਿਆ ਰਸੋਇ ਕਲ ਤਾਤੀ ਠੰਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ਼।

ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ। ਮਾਨਵਾ ਬੰਸ਼ਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਧਨਾ। ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁਟਾਂਬੇ ਅਰਬਨ ਤਾਇਨ, ਤੇ ਕਹੋ ਹੋ ਤੁਮ ਕਮਨ ਸੁਨਾਥਾ। ਰਾਜ ਰੰਗ ਮਾਇਆ ਵਿਸਤਾਰਿਨ, ਤੇ ਕਹੋ ਕਮਨ ਛੁਟਕਾਰਿ, ਅਸ ਹਸਤੀ ਰੱਥ ਸਵਾਰੀ, ਝੂਠਾ ਡੰਬ ਝੂਠ ਪਾਸਾਰੀ।

ਛਾੜ ਸਿਆਨ ਪਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਜ ਕਰੋ ਵਿਵਹਾਰੀ ਹਾਂ ਸੁਖ ਦਰਗੇ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੁ ਨਾਨਕ ਜਾਂ ਕੈ ਮਸਤਕ ਲੇਖ ਏਕੋ ਜਾਪ ਏਕੋ ਸਲਾਹ ਏਕ ਸਿਮਰੇ ਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰਿਓ ਪ੍ਰਭ ਆਪਨਕ ਵਿਸਥਾਰ ਏਕ ਤੇ ਭਏ ਏਕ ਰਾਤ ਪਰਾਸ਼ਤ ਗਏ ਮਾਨ ਤਨ ਅੰਤਰ ਏਕ

ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਏ ਕਾਮ, ਅੰਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੇ ਨਾਮ ਜਪਾਵੋ। ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ, ਸਰਬ ਕਲਿਆਣ ਸੁਖ ਨਿਦ ਨਾਮ। ਬੂੜਤ ਜਾਤ ਪਾਏ ਬਿਸਰਾਮ, ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਾਚਾਉ। ਮਨ ਤਨ ਅੰਤਰ ਹੀ ਸੁਭਾਉ, ਨੇਤਰੋ ਭੇਖ ਦਰ ਸੁਖ ਹੋਏ, ਮਨ ਬਿਕਸੇ ਸਾਧ ਚਰਨ ਧੋਏ। ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੂ ਪਾਵੇ ਸਾਂਗੇ, ਕਬਰ ਦੀਜੇ ਕਰਮਿਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ। ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸ਼ਾਨ ਦੀਨ ਦਿਆਲ। ਭਗਤ ਬਛਲ ਸਦਾ ਕਿਰਪਾਲ, ਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤ

ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਇਕ ਨਿਮਕ ਹਰਿ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਿ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤਨਵੰਤ ਹਿਰਦੈ ਬਸ

ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕ ਆਪੇ ਹੀ ਫਿਰ ਜਾ ਪਸ਼ਟਪਦੀ ਜਾ ਬਿਆਕਾਰ ਏ ਕਛ ਨਾ ਦ੍ਰਿਸ਼ਟੇ ਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਧ ਤਾ ਬੈਰ ਵਿਰੋਧ ਕੇ ਸੰਕਮਾਤ ਜਾ ਬਿਸਕਾ ਬਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹਿ ਕਿਸੇ ਬਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਣ ਖੇਲ ਆਪ ਵਰਤੀ ਜਾ ਨਨ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਉ ਕਿਸ ਕੋ ਗਨੀ ਜਾਪ ਏਕੇ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕਹੁਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਖਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋ ਧਰੇ ਤਬ ਕਵਨ ਨਿਡਰ ਕਵਨ

ਪਰਮੇਸ ਜੈ ਕਹੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤਹਿ ਕੌਣ ਕਥੇ ਕੌਣ ਸੁਣੇ।

ਤਾ ਕਰੇ ਅਨੰਦ ਚੋ ਜਾਪੇ ਰਸ ਭੋਗ ਨਿਰਜੋਗ। ਜਿਸ ਭਾਵੇ ਤਿਸ ਆਪਣ ਨਾਇ ਲਾਵੇ, ਜਿਸ ਭਾਵੇ ਤਿਸ ਖੇਲ ਖਿਲਾਵੇ, ਬੇਸ਼ੁਮਾਰ ਥਾ ਗੰਤੇ ਅਤੋਲੇ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਸ਼ਟਪਦੀ। ਆਪ ਕਥੇ ਆਪ ਸੁਣਨੇ ਹਾਰ, ਆਪੇ ਕਾ ਬਿਸਥਾ ਜਾਂ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ, ਆਪਣੇ ਭਾਣੇ ਲਏ ਸਮਾਏ। ਤੁਮ ਤੇ ਭੈਣਾ ਨਹੀਂ ਕਿਛੁ ਹੋਏ, ਆਪਣ ਸੂਤ ਸਭ ਜਗਤ ਪਰੋਏ, ਜਾਂ ਕੋ ਪ੍ਰਭ ਜੀਉ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।

ਉਪਰ ਹੋਵਤ ਕਿਰਪਾਲ, ਆਪਣੇ ਕਰਤਬ ਜਾਣੇ ਆਪ, ਅੰਤਰਜਾਮੀ ਰਹੇ ਹੋ ਬਿਆਪ, ਪ੍ਰਤਪਾਲੈ ਜੀਅਨ ਬੋ ਭਾਤ, ਜੋ ਜੋ ਰਚਿਓ ਸੋ ਤਿਸੇ ਇਤਿਹਾਤ, ਜਿਸ ਭਾਵੇ ਤਿਸ ਲਏ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਰ ਨਾਨਕ ਜਾਣਿਆ, ਜਾਨ ਲਾਗਾ ਹਰੇ ਕੇ ਨਾਏ, ਤਿਸ ਕੀ ਆਸਨਾ ਬਿਰਥੀ ਜਾਏ, ਸੇਵਾ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪ

ਕਹਿਣ ਨਾ ਜਾਈ ਅਚਰਜ ਬਿਸਮਾਦ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਜੀ ਪਾਏ।

ਦੀ ਪੂਰੇ ਗੁਰ ਕਾ ਸੁਣਿਓ ਉਪਦੇਸ਼ ਪਰ ਬ੍ਰਹਮ ਰਿਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸਨਿ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ

ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀ ਕਲਾ ਲੇ ਰਤਨ ਸੁਨਤ ਕਮਾਵਤ ਹੋ ਤੇ ਉਦਾਰ ਆਪਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕਹਿ ਮਨ ਲਾਗਾ ਹਰ ਰੰਗ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਵਾਹਿਗੁਰੂ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਉਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦੇ ਰੱਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ ਸਤਿਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ ਸਤਿਗੁਰ ਜੀ, ਉਦਮ ਮਤ ਪ੍ਰਵੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਵਜਾਵੈ ਤੰਤੀ ਤਿਉਂ ਵਾਜੇ ਜੰਤ, ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਅਪਾਰ ਕਿਰਪਾ ਕਰਕੇ ਆਪਣੇ ਸੇਵਕ ਪਰਿਵਾਰ ਨੂੰ ਭਲੇ ਉੱਦਮ ਅਤੇ ਪ੍ਰੇਰਨਾ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਆਪ ਜੀ ਦੇ ਬਖਸ਼ੇ ਹੋਏ ਉੱਦਮ ਅਤੇ ਪ੍ਰੇਰਨਾ ਦਾ ਸਦਕਾ ਆਪ ਜੀ ਦੇ ਦਰਘਰ ਦੇ ਸੇਵਕ ਸਰਦਾਰ ਹੈਰੀ ਸਿੰਘ ਰਾਏ, ਬੀਬੀ ਰਿਪਨਜੀਤ ਕੌਰ ਰਾਏ ਵੱਲੋਂ ਆਪਣੇ ਬੇਟੇ ਕਾਕਾ ਗੈਵਨ ਸਿੰਘ ਰਾਏ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ, ਅਤੇ ਸਤਿਗੁਰੂ ਜੀ ਬੱਚੇ ਨੇ 12ਵੀਂ ਕਲਾਸ ਦੀ ਪੜ੍ਹਾਈ ਦੀ ਸਤਿਗੁਰੂ ਜੀ ਗ੍ਰੈਜੂਏਸ਼ਨ ਕੀਤੀ ਹੈ, ਗੁਰੂ ਗਰੀਬ ਨਿਵਾਜ਼ ਪਿਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ, ਗੁਰੂ ਗਰੀਬ ਨਿਵਾਜ਼ ਪਿਤਾ ਜੀ ਉਹ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਿਆਰ ਅਤੇ ਸ਼ਰਧਾ ਦੇ ਨਾਲ ਕਰਵਾਏ ਹਨ। ਗੁਰੂ ਗਰੀਬ ਨਿਵਾਜ਼ ਪਿਤਾ ਜੀ ਕਿਰਪਾ ਕਰਨੀ, ਸੇਵਕ ਪਰਿਵਾਰ ਵੱਲੋਂ ਸਤਿਗੁਰੂ ਜੀ ਬੇਅੰਤ ਸੇਵਾਵਾਂ ਹੋ ਰਹੀਆਂ ਹਨ, ਸੇਵਕ ਪਰਿਵਾਰ ਦੀ ਕੀਤੀ ਸੇਵਾ ਦਰ ਪ੍ਰਵਾਨ ਕਰਨੀ ਜੀ, ਪਾਵਨ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਕਾਕਾ ਗੈਵਨ ਸਿੰਘ ਰਾਏ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਗੁਰੂ ਗਰੀਬ ਨਿਵਾਜ਼ ਪਿਤਾ ਜੀ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ, ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਹਰ ਮੈਦਾਨੇ ਫਤਿਹ ਕਰਨੀ, ਸਮੂਹ ਰਾਏ ਪਰਿਵਾਰ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤਮਾਨ ਸਤਿਕਾਰ ਬਖਸ਼ਣਾ ਜੀ।
ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕਿਹੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸਤਿਗੁਰੂ ਜੀ ਸੇਵਕ ਪਰਿਵਾਰ ਅਤੇ ਬੱਚੇ ਨੂੰ ਅਸੀਸਾਂ ਬਖਸ਼ੋ। ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ।

0: ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਸੰਗ ਜੀ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਰਾਏ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਗੈਵਨ ਸਿੰਘ ਰਾਏ ਦੇ 18ਵੇਂ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਗ੍ਰੈਜੂਏਸ਼ਨ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਦਾ ਸ਼ੁਕਰਾਨਾ ਅਤੇ ਅਸੀਸਾਂ ਲੈਣ ਵਾਸਤੇ ਸਤਿਸੰਗ ਜੀ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸੇਵਕ ਪਰਿਵਾਰ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਹਨ, ਸੇਵਾਵਾਂ ਕੀਤੀਆਂ ਹਨ। ਗੁਰੂ ਰਹਿਮਤ ਕਰਨ, ਸਾਰੇ ਪਰਿਵਾਰ ਦੇ ਸਿਰ 'ਤੇ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ, ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਦਾ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਸੇਵਕ ਪਰਿਵਾਰ ਨੂੰ ਨਿਵਾਜਦੇ ਰਹਿਣ ਅਤੇ ਸੇਵਕ ਪਰਿਵਾਰ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਦਾ ਹੀ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਰਹਿਣ ਜੀ। ਬਹੁਤ ਬਹੁਤ ਸੇਵਕ ਪਰਿਵਾਰ, ਸਮੂਹ ਰਾਏ ਪਰਿਵਾਰ ਦਾ, ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ, ਖਾਸ ਕਰਕੇ ਮੈਨੇਜਰ ਸਾਹਿਬ ਤਿੰਨਾਂ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ, ਸਤਿਗੁਰੂ ਜੀ ਸਾਰਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ ਜੀ। ਆਓ ਪਿਆਰ ਸਹਿਜ ਸਤਸੰਗਤ ਜੀ ਦੇਖ ਵਰਤ ਰਹੀ ਹੈ, ਉਸ ਤੋਂ ਉਪਰੰਤ ਆਪ ਜੀ ਨੂੰ ਬੇਨਤੀ ਹੈ, ਗੁਰੂ ਕੇ ਲੰਗਰ ਤਿਆਰ ਹਨ, ਸਾਰਿਆਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ, ਕੋਈ ਵੀ ਲੰਗਰ ਛੱਕੇ ਬਗੈਰ ਨਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ಗಾಯನ ಚಂದ್ರ.
1: ಸೋ ಆಪ್ ಜೀ ಶಬದ ಸರ್ವ ಕರ್ ರೇ ಹೋ.

ਹੁਕਮ ਵਿੱਚ ਜੀਵਨ ਨੂੰ ਢਾਲ ਲੈਣ ਇਹੀ ਇੱਕ ਸੱਚੀ ਗੁਰਸਿੱਖੀ ਸੱਚੀ ਜੀਵਨ ਸ਼ੈਲੀ ਸਤਿਗੁਰ ਰਹਿਮਤ ਕਰਨ ਲੱਗਾ।

ਅਕਸਰ ਸਾਡੀ ਜ਼ਿੰਦਗੀ 'ਚ ਰੋਜ਼ਾਨਾ ਹੁੰਦਾ ਹੈ। ਹੱਥ ਵਿੱਚ ਗੁਟਕਾ ਹੁੰਦਾ ਹੈ, ਮਨ ਕਿਤੇ ਹੋਰ ਹੁੰਦਾ। ਮਹਾਰਾਜ ਕਹਿੰਦੇ ਏਦਾਂ ਗੱਲ ਨਹੀਂ ਬਣਨੀ। ਜੇ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਰਨਾ ਤੇ ਦਿਲ ਤੋਂ ਮਨ ਤੋਂ ਇਕਾਗਰ ਚਿੱਤ ਹੋ ਕੇ ਸਾਵਧਾਨ ਇਕਾਗਰ ਚੀਤ ਹੋ ਜਪਣਾ ਪੈਣਾ। ਜੇ ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਤੇ ਮਨ ਜੌਬ 'ਤੇ ਹੈ, ਸ਼ੌਪ 'ਤੇ ਹੈ, ਫਿਰ ਗੱਲ ਨਹੀਂ ਬਣਨੀ।

2, 3, 2, 3, 2, 3, 2, 3.

Fly through, fly through, fly through.